0: ਦੀ ਰੱਛਾ ਹਮਨੇ, ਸਰਬ ਕਾਰਜ ਦੀ ਰੱਛਾ ਹਮਨੇ, ਸਰਬ ਲੋਜ ਦੇ ਸਦਾ ਰੱਛਾ ਹਮਨੇ।
1: ਬੰਤਨ ਮਹੀ ਜਲਤਨ ਮਹਾਨ ਜੈਤੇ ਪਰਸੋ ਕਰੁਣਾ ਨਿਦਾਨ, ਜਗ

ਦੇਵਾਲ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਭਾਵਨ ਅਸਥਾਨ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਮੁੱਖਾ ਪਿਆਰਿਆਂ ਸ਼ਬਦ ਭੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਨਾਮ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜੀਵਨ ਬਖਸ਼ਣ ਆਉਂਦੇ ਆਰੋਗਤਾ ਸਮੂਹ ਸੰਗਤਾਂ ਨੇ ਅਮਨੋ ਕਾਮਨਾ ਪੂਰਨ ਕਰਨੇ ਨਾਮ ਬਾਣੀ ਨਾਲ ਪਿਆਰ ਬਖਸ਼ਣਾ ਜਿਹਦਰ ਪ੍ਰਵਾਨ ਕਰਨੀ ਯਾਤਰਾ ਸਭ

0: ਸਰਬ ਕਲਾ ਭਰਪੂਰ ਸੀ ਸਹਿਜਤ ਕਥਾ ਨਾਨਕ ਦਾਸ ਸੰਦਾਸ ਤੁਜਾ ਗਏ ਬਿਨਵਤਾ।
1: ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਂ ਦਿਵਸਰਾ ਦੁਇਦਾਈ ਦਾਇਆ ਖੇਲੇ ਸਕਲ ਜਗਤ।

ਦੀ ਚੜ੍ਹਦੀ ਕਲਾ ਰੱਖਣੀ, ਖਾਲਸੇ ਪੰਥ ਦੀ ਚੜ੍ਹਦੀ ਕਲਾ ਲਈ ਸਰਦਾਰ ਪਰਵਿੰਦਰ ਸਿੰਘ ਬਸੰਤ ਸਿੰਘ ਜੀ ਨਿਹੰਗ ਕੜਾ ਪ੍ਰਸ਼ਾਦ ਦੀਆਂ ਦੇਗਾਂ ਨੇ 1000 ਰੁਪਏ ਹਾਜ਼ਰ ਕਰਦੇ। ਪਾਤਸ਼ਾਹ ਕਿਰਪਾ ਕਰਨੀ, ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਜੋਗਿੰਦਰ ਸਿੰਘ ਜੀ ਨੰਬਰਦਾਰ ਆਪ ਜੀ ਦੇ ਹਜ਼ੂਰੀ ਵਿੱਚ 1000 ਰੁਪਏ ਹਾਜ਼ਰ ਕਰਦੇ। ਪਾਤਸ਼ਾਹ ਕਿਰਪਾ ਕਰਨੀ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਬਖਸ਼ਣੀ। ਜਨਮ ਦਿਨ ਦੇ ਖੁਸ਼ੀਆਂ ਵਜਾ ਸਿੰਘ ਸਾਹਿਬ ਭਾਈ ਸਰਬਜੀਤ ਸਿੰਘ ਜੀ ਨਿਰਮਲੇ ਹੈਡ ਗ੍ਰੰਥੀ ਤਖ਼ਤ ਸਾਹਿਬ ਵੱਲੋਂ ਹਰਮੀਤ ਸਿੰਘ ਜੀ ਬੰਗਈ 500 ਰੁਪਏ।

ਦੋ ਪੰਜ ਸੌ ਰੁਪਏ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਣੀ ਸਵਰਗਵਾਸੀ ਲਖਵੀਰ ਸਿੰਘ ਪਿਤਾ ਜਸਪਾਲ ਸਿੰਘ ਜੀ ਰਾਗੀ ਆਤਮਕ ਸ਼ਾਂਤੀ ਲਈ ਪਰਿਵਾਰ ਵੱਲੋਂ 200 ਰੁਪਏ ਆਦਰ ਹੋਏ ਪਾਤਸ਼ਾਹ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਣੀ ਅੰਗ ਸੰਗ ਸਹਾਯੋਨਾ ਜਨਮ ਦਿਨ ਦੇ ਖੁਸ਼ੀਆਂ ਵਜੋਂ ਸਿੰਘ ਸਾਹਿਬ ਭਾਈ ਸਰਬਜੀਤ ਸਿੰਘ ਜੀ ਇੰਦਰ ਸਿੰਘ ਜੀ ਨਿਰਮਲੇ ਆਪ ਜੀ ਦੇ ਹਜ਼ੂਰੀ ਵਿੱਚ ਹੋਰ ਲੰਗਰਾਂ ਲਈ ਮਾਇਆ ਹਾਜ਼ਰ ਹੋਈ ਪਾਤਸ਼ਾਹ ਕਿਰਪਾ ਕਰਨੀ ਦੀਰਘ ਆਯੂ ਦੇ ਰੋਗਤਾ ਬਖਸ਼ਣੀ ਚੜ੍ਹਦੀ ਕਲਾ ਰੱਖਣੀ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ

ਬੜੇ ਪਾਰ ਕਰਪਾਰਿਆਂ ਨੂੰ ਬਖਸ਼ਿਸ਼, ਕੀਰਤਨ ਦੀ ਹਾਜ਼ਰ ਪੜਦੇ ਸਤਿਕਾਰ ਵਜੋਂ ਸੰਤਾਂ ਨੂੰ ਬੇਅੰਤ ਮਾਇਆ ਹਾਜ਼ਰ ਖੁਸ਼ ਨਾਮ ਜਾਣੀ ਜਾਣ ਸਤਿਗੁਰ ਜੀਓ ਕਿਰਪਾ ਕਰਨ ਜਾਣੀ ਭਰਪੂਰ ਆਪਣੇ ਦਿਨੋਂ ਦਿਨ ਚੜ੍ਹ ਯਾਤਰਾ ਸਤਿਗੁਰੂ ਸਿੱਖੋ ਸਭ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਕਤ ਦਿਲ ਸਦਾ ਸੁਖੀ ਨਾਨਕ ਸਿਮਰਤੇ ਗ੍ਰਾਮ ਕਲੀ ਮਹੱਲਾ।

ਆਵਨ ਛਕਿਆ ਤਰਮਹਿਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬਲਾਰੇ।

ਆਵੇ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਦੀ ਕੀ ਦੇਗ ਤੇ ਫਤਿਹ ਚੌਂਕੀਆਂ ਟੰਡੇ ਬੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੁਲਾਰੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰੱਖਿਆ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਾਪਿਆਣੇ ਜੀ ਖਡੂਰ ਜੀ ਗੁਰੂ ਕੀ ਬਾਵਲੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕ ਡੇਰੇ ਜੀ ਤਖਤ ਕੇਸਗੜ੍ਹ ਸਾਹਿਬ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਹਿਨ ਜੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੁਲਾਰੇ ਬੋਲੋ।

ਭੁੱਲ ਚੁੱਕ ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਆਦਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜ੍ਹਦੇ ਸੁਣਦੇ।

चक्र चिहन अर बरन जात अर पात नहन जिह।

ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੀ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੀ ਸਤਸੰਗਤ ਰੂਪੀ ਗੋਦ ਦੇ ਅੰਦਰ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਗਰੀਬ ਨਿਵਾਜ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਹੋਰ ਲਾਭ ਪ੍ਰਾਪਤ ਕਰਨ ਦਾ ਸਮਾਂ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਆਤਮਿਕ ਲਾਭ ਪ੍ਰਾਪਤ ਕਰਨ ਦਾ ਯਤਨ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ

0: ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਦੇ ਪਾਸੋਂ ਅੰਮ੍ਰਿਤਮਈ ਗੁਰਬਾਣੀ ਲਿਖਵਾਉਂਦਿਆਂ ਹੋਇਆਂ ਹੁਣ ਸਾਰੰਗ ਰਾਗ ਦੇ ਅੰਦਰ ਭਗਤ ਸਾਹਿਬਾਨਾ ਜੀ ਦੀ ਬਾਣੀ ਲਿਖਵਾ ਰਹੇ ਨੇ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਕੋਲ ਸਾਰੇ ਭਗਤ ਜਨ ਪ੍ਰਗਟ ਹੋ ਕਰਕੇ ਆਪਣੀ ਬਾਣੀ ਨੂੰ ਸੁਣਾਉਂਦੇ ਨੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਗੁਰਦਾਸ ਸਾਹਿਬ ਜੀਆਂ ਦੇ ਪਾਸੋਂ ਲਿਖਵਾਉਂਦੇ ਨੇ। ਇੱਕ ਦਿਨ ਭਾਈ ਗੁਰਦਾਸ ਸਾਹਿਬ ਜੀਆਂ ਦੇ ਮਨ ਵਿੱਚ ਇਹ ਸੰਕਲਪ ਆਇਆ, ਪਹਿਲਾਂ ਸਤਿਗੁਰੂ ਜੀ ਜਿੰਨੀ ਗੁਰਬਾਣੀ ਲਿਖਵਾਉਂਦੇ ਸੀ ਉਸ ਦੇ ਉੱਪਰ ਮੋਹਰ ਨਾਨਕ ਨਾਮ ਦੀ ਹੁੰਦੀ ਸੀ। ਪਹਿਲੇ ਪਾਤਸ਼ਾਹ ਜੀ ਦੀ ਬਾਣੀ, ਦੂਜੇ ਪਾਤਸ਼ਾਹ ਜੀ ਦੀ, ਤੀਜੇ ਪਾਤਸ਼ਾਹ ਜੀ ਦੀ, ਚੌਥੇ ਪਾਤਸ਼ਾਹ ਜੀ ਦੀ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਗੁਰਬਾਣੀ ਲਿਖਵਾਉਂਦੇ ਨੇ ਅਤੇ ਮੋਹਰ ਨਾਨਕ ਨਾਮ ਦੀ ਰੱਖਦੇ ਨੇ। ਹੁਣ ਜਿਹੜੀ ਅੰਮ੍ਰਿਤਮਈ ਗੁਰਬਾਣੀ ਲਿਖਵਾ ਰਹੇ ਨੇ ਹੁਣ ਮੋਹਰ ਨਾਨਕ ਨਾਮ ਦੀ ਨਹੀਂ, ਭਗਤਾਂ ਦੇ ਨਾਮ ਦੀ ਆ ਰਹੀ ਹੈ। ਜਦੋਂ ਇਵੇਂ ਮਨ ਦੇ ਵਿੱਚ ਸੰਕਲਪ ਆਇਆ ਕਿ ਸਤਿਗੁਰੂ ਜੀ ਆਪ ਹੀ ਭਗਤਾਂ ਦੀ ਬਾਣੀ ਲਿਖਵਾਉਂਦੇ ਨੇ ਜਾਂ ਭਗਤ ਜਨ ਆ ਕੇ ਲਿਖਵਾਉਂਦੇ ਹੋਣਗੇ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਭਾਈ ਗੁਰਦਾਸ ਸਾਹਿਬ ਜੀਆਂ ਦੇ ਮਨ ਦੇ ਸੰਕਲਪ ਨੂੰ ਜਾਣਿਆ ਅਤੇ ਬਚਨ ਕੀਤਾ, ਭਾਈ ਗੁਰਦਾਸ ਜੀ ਜਿਸ ਵੇਲੇ ਤੁਸੀਂ ਅੰਮ੍ਰਿਤਮਈ ਗੁਰਬਾਣੀ ਨੂੰ ਲਿਖਣ ਵਾਸਤੇ ਆਉਂਦੇ ਹੋ ਨਾ, ਕੱਲ੍ਹ ਨੂੰ ਇੱਕ ਪਹਿਰ ਪਹਿਲਾਂ ਆਇਓ। ਅਗਲੇ ਦਿਨ ਭਾਈ ਗੁਰਦਾਸ ਸਾਹਿਬ ਜੀ ਪਹਿਲਾਂ ਤੋਂ ਵੀ ਜ਼ਿਆਦਾ ਤੜਕੇ ਉੱਠ ਕਰਕੇ, ਇਸ਼ਨਾਨ ਕਰਕੇ, ਆਪਣਾ ਨਿਤਨੇਮ ਕਰਕੇ, ਨਿਤਨੇਮ ਤੋਂ ਵਿਹਲੇ ਹੋ ਕਰਕੇ ਇੱਕ ਪਹਿਰ ਪਹਿਲਾਂ ਸਤਿਗੁਰੂ ਜੀ ਦੇ ਕੋਲ ਗਏ। ਜਾ ਕਰਕੇ ਕੀ ਤੱਕਿਆ, 15 ਦੇ 15 ਹੀ ਭਗਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਬੈਠੇ ਹੋਏ ਆਪਣੀ ਆਪਣੀ ਬਾਣੀ ਸਤਿਗੁਰੂ ਜੀ ਨੂੰ ਸੁਣਾ ਰਹੇ ਨੇ। ਅਤੇ ਇਸ ਵੇਲੇ ਭਗਤ ਸਾਹਿਬਾਨਾ ਜੀ ਦਾ ਅਦਬ ਕਰਦਿਆਂ ਹੋਇਆਂ ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੇ ਭਗਤ ਸਾਹਿਬਾਨਾ ਜੀ ਨੂੰ ਨਮਸਕਾਰ ਕੀਤੀ ਹੈ। ਭਾਈ ਗੁਰਦਾਸ ਸਾਹਿਬ ਜੀਆਂ ਨੂੰ ਮਹਾਂਪੁਰਖ ਪੂਰਨ ਬ੍ਰਹਮ ਗਿਆਨੀ ਜਾਣ ਕਰਕੇ ਭਗਤ ਜਨਾਂ ਨੇ ਅਦਬ ਕੀਤਾ ਅਤੇ ਨਮਸਕਾਰ ਕੀਤੀ ਹੈ। ਇਸ ਪ੍ਰਕਾਰ ਦਰਸ਼ਨ ਦੀਦਾਰ ਪ੍ਰਤੱਖ ਕਰਕੇ ਜਦ ਇਸ ਵੇਲੇ ਆਪ ਜੀ ਨੇ ਪੁੱਛਿਆ ਇਹ ਭਗਤ ਜਨ ਕੌਣ ਕੌਣ ਨੇ, ਫਿਰ ਸਾਰੇ ਭਗਤ ਜਨਾਂ ਨੇ ਆਪਣੇ ਨਾਮ ਆਪ ਦੱਸੇ ਨੇ। ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਨੇ, ਭਾਈ ਗੁਰਦਾਸ ਜੀ ਮੇਰਾ ਨਾਮ ਭਗਤ ਕਬੀਰ ਹੈ। ਬਾਬਾ ਫਰੀਦ ਸਾਹਿਬ ਜੀ ਨੇ ਆਪਣਾ ਨਾਮ ਦੱਸਿਆ। ਭਗਤ ਰਵਿਦਾਸ ਸਾਹਿਬ ਜੀਆਂ ਨੇ, ਭਗਤ ਸੈਣ ਸਾਹਿਬ ਜੀਆਂ ਨੇ, ਭਗਤ ਰਾਮਾਨੰਦ ਜੀ, ਭਗਤ ਪਰਮਾਨੰਦ ਜੀ, ਭਗਤ ਧੰਨਾ ਜੀ, ਭਗਤ ਵੇਣੀ ਜੀ, ਅਰਥਾਤ ਭਗਤ ਸੈਣ ਜੀ, ਸਾਰਿਆਂ ਹੀ ਭਗਤਾਂ ਨੇ ਆਪਣਾ ਆਪਣਾ ਨਾਮ ਦੱਸਿਆ। ਇਸ ਪ੍ਰਕਾਰ ਆਪਣੀ ਜਾਣ ਪਛਾਣ ਜੋ ਕਿ ਭਾਈ ਗੁਰਦਾਸ ਸਾਹਿਬ ਜੀਆਂ ਦੇ ਨਾਲ ਕਰਵਾਈ ਹੈ। ਭਾਈ ਗੁਰਦਾਸ ਸਾਹਿਬ ਜੀ ਨੂੰ ਨਿਸ਼ਚਾ ਹੋ ਗਿਆ ਜੋ ਭੱਟ ਸਾਹਿਬਾਨਾ ਜੀ ਨੇ ਵਚਨ ਕੀਤੇ ਨੇ ਨਾ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਮੇਸ਼ਰ ਜੀ ਨੇ ਅਤੇ ਭਗਤ ਜਨ ਪਰਮੇਸ਼ਰ ਜੀ ਦੇ ਅੰਦਰ ਹੀ ਸਮਾ ਜਾਂਦੇ ਨੇ ਨਾ। ਸਤਿਗੁਰੂ ਜੀ ਨੇ ਸਰਗੁਣ ਸਰੂਪ ਧਾਰਿਆ ਅਤੇ ਆਪਣੇ ਸਰੂਪ 'ਚੋਂ ਹੀ ਭਗਤਾਂ ਨੂੰ ਪ੍ਰਗਟ ਕਰਦੇ ਨੇ। ਜਲ ਵਿੱਚ ਉਹ ਬਿੰਬ ਉਠਾਲੇ ਹਨ, ਜਿਵੇਂ ਜਲ ਦੇ ਵਿੱਚੋਂ ਤਰੰਗਾਂ ਉੱਠਦੀਆਂ ਨੇ, ਇਵੇਂ ਪਰਮੇਸ਼ਰ ਜੀ ਆਪਣੇ 'ਚੋਂ ਭਗਤਾਂ ਨੂੰ ਪ੍ਰਗਟ ਕਰਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਰਗੁਣ ਸਰੂਪ ਨੇ, ਆਪਣੇ ਸਰੂਪ 'ਚੋਂ ਹੀ ਭਗਤਾਂ ਨੂੰ ਪ੍ਰਗਟ ਕਰਦੇ ਨੇ, ਆਪਣੇ ਵਿੱਚ ਹੀ ਅਭੇਦ ਕਰਦੇ ਨੇ। ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੌਤਕ ਵਰਤਾਇਆ ਸੀ। ਸਾਧ ਸੰਗਤ ਜੀ ਇਸ ਪ੍ਰਕਾਰ ਭਗਤ 15 ਹੀ ਭਗਤਾਂ ਦੀ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਵਾਉਂਦੇ ਨੇ। ਹੁਣ ਸਾਰੰਗ ਰਾਗ ਦੇ ਅੰਦਰ ਭਗਤ ਪਰਮਾਨੰਦ ਸਾਹਿਬ ਜੀ ਦਾ ਇੱਕ ਸ਼ਬਦ ਲਿਖਵਾ ਰਹੇ ਨੇ। ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਦੇ ਅੰਦਰ ਭਗਤ ਪਰਮਾਨੰਦ ਸਾਹਿਬ ਜੀ ਦਾ ਸਾਧ ਸੰਗਤ ਜੀ ਇਹ ਇੱਕੋ ਇੱਕ ਹੀ ਸ਼ਬਦ ਹੈ। ਇਸੇ ਪ੍ਰਕਾਰ ਵਿਦਵਾਨ ਜਨਾਂ ਨੇ ਭਗਤ ਪਰਮਾਨੰਦ ਸਾਹਿਬ ਜੀ ਨੂੰ ਭਗਤ ਰਾਮਾਨੰਦ ਜੀ ਦੇ ਗੁਰੂ ਲਿਖਿਆ, ਜਿਵੇਂ ਭਗਤ ਕਬੀਰ ਸਾਹਿਬ ਜੀਆਂ ਦੇ ਗੁਰੂ ਨੇ ਰਾਮਾਨੰਦ ਜੀ, ਰਾਮਾਨੰਦ ਸਾਹਿਬ ਜੀਆਂ ਦੇ ਗੁਰੂ ਨੇ ਭਗਤ ਪਰਮਾਨੰਦ ਜੀ। ਕੁਛ ਵਿਦਵਾਨਾਂ ਨੇ ਆਪ ਜੀ ਨੂੰ ਭਗਤ ਰਾਮਾਨੰਦ ਜੀ ਦੇ ਗੁਰ ਭਾਈ ਵੀ ਲਿਖਿਆ ਹੈ। ਰਹੋ ਵਿਚਾਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਪਰਮਾਨੰਦ ਜੀ ਦੀ ਬਾਣੀ ਨੂੰ ਲਿਖਵਾਉਂਦੇ ਹਨ।
1: ਇੱਕ ਓਅੰਕਾਰ,
0: ਵਾਹਿਗੁਰੂ ਜੀ ਦਾ ਮੰਗਲ ਸਤਿਗੁਰੂ ਜੀ ਕਰਦੇ ਨੇ। ਇੱਕ ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਓਅੰਕਾਰ ਜੋ ਪਰਮੇਸ਼ਰ ਜੀ ਉਚਾਰਣੇ ਮਾਤਰ ਸੇ ਰੱਖਿਆ ਕਰਨੇ ਵਾਲੇ ਸਰਬ ਦੇ ਪ੍ਰਕਾਸ਼ਕ ਰੂਪ ਹਨ ਜੀਓ।
1: ਸਤਿਗੁਰ ਪ੍ਰਸਾਦ,
0: ਜੋ ਪਰਮੇਸ਼ਰ ਜੀ ਸਤ ਚਿੱਤ ਆਨੰਦ ਸਰੂਪ ਨੇ, ਤ੍ਰੇਈ ਕਾਲ ਆਬਾਦ ਨੇ, ਸਦਾ ਸਥਿਰਤਾ ਵਾਲੇ ਨੇ, ਗੁਰ ਕਹੀਏ ਪੂਜਨੀਕ ਨੇ, ਸਾਰਿਆਂ ਤੋਂ ਵੱਡੇ ਨੇ, ਅਗਿਆਨਤਾ ਦਾ ਹਨੇਰਾ ਮੇਟ ਕਰਕੇ ਸੱਚ ਦਾ ਪ੍ਰਕਾਸ਼ ਕਰਨ ਵਾਲੇ ਨੇ। ਪ੍ਰਸਾਦ ਪ੍ਰਸਵਾਦ ਰਸਾ ਕਸਾ ਤੋਂ ਸਵਾਦਾਂ ਤੋਂ ਪਰੇ ਨੇ, ਅਰਥਾਤ ਆਨੰਦ ਸਰੂਪ ਨੇ, ਅਥਵਾ ਸਤਿਗੁਰ ਪ੍ਰਸਾਦ। ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ

0: ਸੇਵਾ ਨਾਮ ਦਾ ਬ੍ਰਾਹਮਣ ਸੀ ਜੋ ਵੱਡਾ ਭਾਰੀ ਵਿਦਵਾਨ ਸੀ। ਪੁਰਾਣਾਂ ਨੂੰ ਪੜ੍ਹਿਆ ਹੋਇਆ ਸੀ, ਪੁਰਾਣ ਪੜ੍ਹ ਪੜ੍ਹ ਕੇ ਦੂਜਿਆਂ ਨੂੰ ਵੀ ਸੁਣਾਉਂਦਾ ਸੀ, ਪਰ ਤਾਂ ਵੀ ਸਾਧ ਸੰਗਤ ਜੀ ਮਹਾਂ ਗਿਆਨੀ ਹੋਣੇ ਦੇ ਬਾਵਜੂਦ ਵੀ ਵੱਡਾ ਭਾਰੀ ਵਿਕਾਰੀ ਹੋ ਗਿਆ। ਇਸ ਪ੍ਰਕਾਰ ਜਿਸ ਵੇਲੇ ਜੀਵਨ ਵਿਕਾਰੀ ਹੋ ਗਿਆ, ਨਿੰਦਿਆ ਕਰਨ ਲੱਗਾ, ਕਾਮ ਦੇ ਅਧੀਨ ਹੋ ਗਿਆ, ਬਹੁਤਾ ਕ੍ਰੋਧੀ ਹੋ ਗਿਆ, ਕ੍ਰੋਧ ਤੇ ਛੱਡਦਾ ਹੀ ਨਹੀਂ। ਇਸੇ ਪ੍ਰਕਾਰ ਚੋਰੀਆਂ ਯਾਰੀਆਂ ਇਤਿਆਦਿਕ ਠੱਗੀਆਂ ਮਾਰਨ ਲੱਗਾ, ਰਸਤੇ ਵਿੱਚ ਜਾਂਦੇ ਲੋਕਾਂ ਨੂੰ ਲੁੱਟ ਲੈਂਦਾ, ਤੇ ਜੋ ਵੇਦ ਪਾਠ ਕਰਦਾ ਤੇ ਦੂਜਿਆਂ ਨੂੰ ਸੁਣਾਉਂਦਾ ਸੀ ਉਹ ਸਾਰਾ ਇਸ ਨੂੰ ਭੁੱਲ ਹੀ ਗਿਆ। ਇਸ ਪ੍ਰਕਾਰ ਜੀਵ ਹਿੰਸਾ ਕਰਨ ਲੱਗਾ, ਜਦੋਂ ਪਾਪਾਂ ਵਿੱਚ ਬਹੁਤਾ ਗਲਤਾਨ ਹੋਇਆ, ਬਾਕੀ ਦੇ ਲੋਕਾਂ ਨੇ ਤੱਕਿਆ ਨਾ, ਕਹਿਣ ਲੱਗੇ ਇੱਕ ਪੰਡਿਤ ਹੋ ਕਰਕੇ ਐਸੇ ਕਰਮ ਕਰੇ ਉਹ ਬਣ ਨਹੀਂ ਆਉਂਦਾ, ਬੇਮਰਿਆਦਗੀ ਹੁੰਦੀ ਹੈ। ਹੁਣ ਕਿਵੇਂ ਇਸ ਨੂੰ ਸਮਝਾਈਏ? ਸਾਧ ਸੰਗਤ ਜੀ ਜਨ ਸਾਧਾਰਨ ਨੂੰ ਸਮਝਾਉਣਾ ਔਖਾ ਹੁੰਦਾ, ਪਰ ਗਿਆਨੀ ਜਿਹੜਾ ਦੂਜਿਆਂ ਨੂੰ ਸਮਝਾਉਣ ਵਾਲਾ, ਹੁਣ ਉਸ ਨੂੰ ਕੌਣ ਸਮਝਾਵੇ? ਜੇ ਕੋਈ ਇਸ ਨੂੰ ਸਮਝਾਉਣ ਦਾ ਯਤਨ ਕਰੇ, ਇੱਕ ਦੇ ਦੋ ਦੋ ਜਵਾਬ ਦੇਵੇ, ਤਿੰਨਾਂ ਸਾਰਿਆਂ ਨੇ ਵਿਚਾਰਿਆ ਸਾਡੇ ਸਮਝਾਇਆ, ਇਹਨੇ ਸਮਝਣਾ ਨਹੀਂ, ਇਹ ਭਗਤ ਪਰਮਾਨੰਦ ਜੀ ਦਾ ਸੰਗੀ ਰਿਹਾ ਹੈ, ਉਹਨਾਂ ਦੇ ਕੋਲ ਲੈ ਕਰਕੇ ਜਾਈਏ, ਜੇ ਉਹ ਸਮਝਾਉਣ ਤੇ ਜ਼ਰੂਰ ਇਹ ਸਮਝ ਜਾਵੇਗਾ। ਭਗਤ ਪਰਮਾਨੰਦ ਜੀ ਦਾ ਪੁਰਾਣਾ ਸੰਗੀ ਜਾਣ ਕੇ ਨਾ ਇਸ ਦੇਵਾ ਨਾਮ ਦੇ ਬ੍ਰਾਹਮਣ ਨੂੰ ਬਾਕੀ ਦੇ ਸਾਰੇ ਆਂਢ ਗਵਾਂਢ ਵਾਲੇ ਇਕੱਠੇ ਹੋ ਕਰਕੇ ਭਗਤ ਪਰਮਾਨੰਦ ਸਾਹਿਬ ਜੀ ਦੇ ਕੋਲ ਲੈ ਕੇ ਆਏ, ਆ ਕੇ ਬੇਨਤੀ ਕੀਤੀ, ਪਰਮਾਨੰਦ ਭਗਤ ਸਾਹਿਬ ਜੀ, ਇਹ ਪਹਿਲਾਂ ਆਪ ਜੀ ਦਾ ਸੰਗੀ ਰਿਹਾ ਹੈ ਤੇ ਆਪ ਜੀ ਦਾ ਪੁਰਾਣਾ ਮੇਲੀ ਹੋਵੇ, ਪੁਰਾਣਾ ਸੰਗੀ ਹੋਵੇ, ਪਰ ਧਨ ਦੇ ਨਾਲ ਲੰਪਟ ਹੋਵੇ ਤੇ ਮਹਾਰਾਜ ਫੱਬਦਾ ਨਹੀਂ, ਬੇਮਰਿਆਦਗੀ ਹੁੰਦੀ ਹੈ। ਫਿਰ ਇਹ ਬ੍ਰਾਹਮਣ ਹੈ, ਇਹ ਵੇਦ ਪਾਠੀ ਹੈ, ਇਹ ਪੁਰਾਣਾ ਦਾ ਗਿਆਤਾ ਹੈ, ਕਿੱਥੇ ਤੇ ਕਥਾ ਕਰ ਕਰਕੇ ਦੂਜਿਆਂ ਨੂੰ ਸਮਝਾਉਂਦਾ ਸੀ, ਅੱਜ ਕਿਸੇ ਦੇ ਸਮਝਾਇਆ ਆਪ ਨਹੀਂ ਸਮਝਦਾ, ਮੰਨਦਾ ਹੀ ਨਹੀਂ ਕਿਸੇ ਦੀ ਗੱਲ। ਮਹਾਰਾਜ ਆਪ ਜੀ ਬ੍ਰਹਮ ਗਿਆਨੀ ਹੋ, ਇਹ ਗਿਆਨੀ ਹੈ, ਤੁਸੀਂ ਬ੍ਰਹਮ ਗਿਆਨੀ ਹੋ। ਮਹਾਰਾਜ ਆਪ ਜੀ ਦਾ ਤੇਜ ਪ੍ਰਤਾਪ ਸਾਰਿਆਂ ਦੇ ਉੱਪਰ ਛਾਇਆ ਹੋਇਆ, ਇਸ ਨੂੰ ਵੀ ਆਪ ਜੀ ਉਪਦੇਸ਼ ਦਿਓ ਤਾਂ ਕਿ ਇਸ ਦੀ ਵੀ ਕਲਿਆਣ ਹੋਵੇ ਤੇ ਜਿਹੜੀ ਬ੍ਰਾਹਮਣ ਪੁਣੇ ਦੀ ਬੇਹੁਰਮਤੀ ਹੋ ਰਹੀ ਹੈ, ਬੇਮਰਿਆਦਗੀ ਹੋ ਰਹੀ ਹੈ, ਮਹਾਰਾਜ ਉਹ ਵੀ ਬਚ ਜਾਵੇ। ਤੇ ਇਸ ਵੇਲੇ ਭਗਤ ਪਰਮਾਨੰਦ ਜੀ ਨੇ ਆਪਣਾ ਪੁਰਾਣਾ ਸੰਗੀ ਜਾਣ ਕਰਕੇ ਤਿਸ ਦੇ ਤਾਂ ਉਪਦੇਸ਼ ਦਿੰਦਿਆਂ ਹੋਇਆ ਇਹ ਪਾਵਨ ਸ਼ਬਦ ਉਚਾਰਿਆ, ਜਿਸ ਰਾਹੀਂ ਸਰਬਤ ਸੰਸਾਰ ਨੂੰ ਸਾਂਝੀ ਸਿੱਖਿਆ ਦਿੰਦੇ ਹਨ ਜੀਓ।
1: ਤੈ ਨਰ ਕਿਆ ਪੁਰਾਣ ਸੁਣ ਕੀ ਨਾ,
0: ਭਗਤ ਪਰਮਾਨੰਦ ਸਾਹਿਬ ਜੀ ਫਰਮਾਉਂਦੇ ਨੇ, ਹੇ ਨਰ, ਹੇ ਪ੍ਰਾਣੀ, ਹੇ ਦੇਵਾ ਬ੍ਰਾਹਮਣ, ਕਿਆ ਪੁਰਾਣ ਸੁਣ ਕੀ ਨਾ, ਸੁਣਦਾ ਰਿਹਾ ਪੁਰਾਣਾ ਨੂੰ, ਸੁਣਾਉਂਦਾ ਰਿਹਾ ਦੂਜਾ ਨੂੰ ਪੁਰਾਣਾ ਦੇ ਤਾਈ, ਇਹਨਾਂ ਧਾਰਮਿਕ ਪੁਸਤਕਾਂ ਨੂੰ, ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਤੇ ਸੁਣ ਕੇ ਤੂੰ ਕੀ ਲਾਭ ਪ੍ਰਾਪਤ ਕੀਤਾ ਹੈ?
1: ਅਨ ਪਾਵਨੀ ਭਗਤ ਨਹੀਂ ਉਪਜੀ,
0: ਅਰਥਾਤ ਕੋਈ ਲਾਭ ਤੂੰ ਪ੍ਰਾਪਤ ਕੀਤਾ ਹੀ ਨਹੀਂ, ਕੋਈ ਮਹਾਤਮ ਤੂੰ ਪ੍ਰਾਪਤ ਹੀ ਨਹੀਂ ਲਿਆ। ਜੋ ਅਨ ਪਾਵਨੀ, ਇਸ ਪ੍ਰਕਾਰ ਅਨ ਪਾਵਨੀ ਕਹੀਏ ਪਵਿੱਤਰ ਭਾਵਨਾ ਵਾਲੀ, ਪਰਮੇਸ਼ਰ ਜੀ ਦੀ ਭਗਤੀ ਸੀ ਅਨ ਪਾਵਨੀ, ਜੋ ਸਥਿਰਤਾ ਨੂੰ ਦੇਣ ਵਾਲੀ, ਸਦਾ ਸਦਾ ਸਥਿਰ ਕਰਨ ਵਾਲੀ ਪਰਮੇਸ਼ਰ ਜੀ ਦੀ ਭਗਤੀ ਸੀ। ਇਸੇ ਪ੍ਰਕਾਰ ਪੰਡਿਤ ਤਾਰਾ ਸਿੰਘ ਨਰੋਤਮ ਜੀ ਨੇ ਇਸ ਦਾ ਅਰਥ ਕੀਤਾ ਹੈ, ਉਪਾਵ ਪੈਦਾ ਕਰਨ ਵਾਲੀ ਤੇ ਨਾਸਨੀ, ਉਹਨਾਂ ਨੇ ਅਰਥ ਉਪਾਵ ਨਾਸਨੀ ਕੀਤਾ, ਜੋ ਪਰਮੇਸ਼ਰ ਜੀ ਸਾਰੀ ਸ੍ਰਿਸ਼ਟੀ ਨੂੰ ਉਪਾਉਣ ਵਾਲੇ, ਪੈਦਾ ਕਰਨ ਵਾਲੇ ਨੇ, ਜਿਸ ਤੋਂ ਸਾਰੀ ਸ੍ਰਿਸ਼ਟੀ ਉਪਜਦੀ ਏ, ਤੇ ਜਿਸ ਪਰਮੇਸ਼ਰ ਜੀ ਦੇ ਹੁਕਮ ਦੇ ਨਾਲ ਨਾਸਨੀ, ਸਾਰੀ ਸ੍ਰਿਸ਼ਟੀ ਨਾਸ ਹੋ ਜਾਂਦੀ ਹੈ, ਤੇ ਇਸ ਉਪਾਵ ਨਾਸਨੀ ਸ੍ਰਿਸ਼ਟੀ ਦੇ ਪੈਦਾ ਕਰਨ ਵਾਲੇ ਤੇ ਮਹਾਂਪਰਲੋ ਕਰਕੇ ਨਾਸ਼ ਕਰ ਦੇਣ ਵਾਲੇ ਪਰਮੇਸ਼ਰ ਜੀ ਦੀ ਪ੍ਰੇਮਾ ਭਗਤੀ ਤੂੰ ਨਹੀਂ ਕੀਤੀ ਹੈ, ਤੇ ਸੰਪਰਦਾਈ ਅਰਥ ਹੈ ਸਥਿਰਤਾ ਦੇਣ ਵਾਲੀ ਪ੍ਰੇਮਾ ਭਗਤੀ ਤੂੰ ਨਹੀਂ ਕੀਤੀ ਹੈ।
1: ਭੁੱਖ ਦਾਨ ਨਾ ਦੀਨਾ,
0: ਤੇ ਕਦੇ ਤੂੰ ਭੁੱਖੇ ਪ੍ਰਾਣੀ ਨੂੰ ਦਾਨ ਵੀ ਨਹੀਂ ਦਿੱਤਾ, ਤੇਰੇ ਕੋਲ ਭੁੱਖਾ ਪ੍ਰਾਣੀ ਵਿਲਕਦਾ ਰਵੇ, ਤੇਰੇ ਤੋਂ ਭੋਜਨ ਪ੍ਰਸ਼ਾਦਾ ਮੰਗਦਾ ਰਵੇ, ਅੰਨ ਦਾ ਅਧਿਕਾਰ ਤੇ ਸਭਨਾਂ ਨੂੰ ਹੈ ਨਾ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਜਿਸ ਵੇਲੇ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਅੰਦਰ ਸਿੱਖਾਂ ਦੇ ਸਮੇਤ ਤੁਰਕਾਂ ਤੇ ਪਹਾੜੀ ਰਾਜਿਆਂ ਨੇ ਘੇਰਾ ਪਾਇਆ ਹੋਇਆ ਸੀ ਨਾ, ਸਾਧ ਸੰਗਤ ਜੀ, ਤੁਰਕ ਵੀ ਆ ਕੇ ਸਤਿਗੁਰੂ ਜੀ ਦੇ ਲੰਗਰੋਂ ਪ੍ਰਸ਼ਾਦਾ ਛਕ ਜਾਇਆ ਕਰਦੇ ਸਨ, ਤੇ ਸਤਿਗੁਰੂ ਜੀ ਦਾ ਬਚਨ ਸੀ ਲੰਗਰ ਦਾ ਭੋਜਨ ਦਾ ਅਧਿਕਾਰ ਸਭਨਾਂ ਨੂੰ ਹੈ, ਕਿਸੇ ਨੂੰ ਭੁੱਖਾ ਨਹੀਂ ਮੋੜਨਾ। ਜਿਹੜੇ ਘੇਰਾ ਪਾਉਣ ਵਾਲੇ ਨੇ, ਜਿਹੜੇ ਦੁਸ਼ਮਣ ਬਣ ਕੇ ਆਏ ਨੇ, ਉਹ ਵੀ ਸਤਿਗੁਰੂ ਜੀ ਦੇ ਲੰਗਰ 'ਚੋਂ ਆ ਕੇ ਪ੍ਰਸ਼ਾਦਾ ਛਕਿਆ ਕਰਦੇ ਸਨ। ਸਤਿਗੁਰੂ ਜੀ ਦੇ ਲੰਗਰ ਅੱਠੇ ਪਹਿਰ ਖੁੱਲ੍ਹੇ ਰਹਿੰਦੇ ਨੇ ਨਾ, ਕਿਸੇ ਵੀ ਵੇਲੇ ਕੋਈ ਪ੍ਰਾਣੀ ਭੁੱਖਾ ਨਾ ਮੁੜ ਜਾਵੇ, ਇਹ ਪਰਉਪਕਾਰ ਹੈ ਸਾਰੀ ਸ੍ਰਿਸ਼ਟੀ ਦੇ ਉੱਪਰ ਸਤਿਗੁਰੂ ਜੀ ਦਾ। ਇਸੇ ਪ੍ਰਕਾਰ ਜਿਹੜੇ ਪ੍ਰੇਮਾ ਭਗਤੀ ਵਾਲੇ ਉਹ ਤੇ ਪਰਉਪਕਾਰੀ ਹੋਣੇ ਚਾਹੀਦੇ ਨੇ ਨਾ। ਹੇ ਦੇਵਾ ਨਾਮ ਦੇ ਬ੍ਰਾਹਮਣ, ਹੇ ਪੰਡਤ, ਹੇ ਪ੍ਰਾਣੀ, ਹੇ ਨਰ, ਆਪਣੇ ਮਨ ਦੇ ਅੰਦਰ ਤੂੰ ਕਿਸੇ ਪ੍ਰਕਾਰ ਦਇਆ ਦਾ ਗੁਣ ਧਾਰਨ ਹੀ ਨਹੀਂ ਕੀਤਾ, ਕਿਸੇ ਭੁੱਖੇ ਨੂੰ ਅੰਨ ਦਾ ਭੋਜਨ ਦਾ ਦਾਨ ਵੀ ਨਹੀਂ ਦਿੰਦਾ ਹੈ।
1: ਰਹਾਉ
0: ਵਿਸ਼ਰਾਮ ਦੇ ਕਰਕੇ ਭਗਤ ਸਾਹਿਬ ਜੀ ਫਰਮਾਉਂਦੇ ਹਨ,
1: ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ।
0: ਕਾਮ ਦੀ ਭਾਵਨਾ ਤੇਰੇ ਮਨ ਚੋਂ ਵਿਸਰੀ ਹੀ ਨਹੀਂ, ਪਰ ਤਨ ਲੰਪਟ ਹੋ ਕਰਕੇ ਵਿਸ਼ਾਈ ਪੁਰਖ ਹੋ ਗਿਆ ਹੈ। ਇਸ ਪ੍ਰਕਾਰ ਪਰ ਇਸਤਰੀ ਗਾਮੀ ਹੋ ਰਿਹਾ ਹੈ, ਨਿਤਾ ਪ੍ਰਤੀ ਆਪਣੇ ਜੀਵਨ ਦੇ ਅੰਦਰ ਵਿਗਾੜ ਪੈਦਾ ਕਰ ਰਿਹਾ ਹੈ, ਬੇਮਰਿਆਦਗੀ ਕਰ ਰਿਹਾ ਹੈ। ਕ੍ਰੋਧ ਨਾ ਵਿਸਰਿਓ, ਤੇ ਕ੍ਰੋਧ ਨੂੰ ਕਦੇ ਵਿਸਾਰਿਆ ਹੀ ਨਹੀਂ। ਜੇ ਵਿਸ਼ੇ ਦੀ ਪੂਰਤੀ ਹੋ ਜਾਵੇ ਤੇ ਘੜੀ ਪਲ ਲਈ ਪ੍ਰਸੰਨ, ਨਾ ਪੂਰਤੀ ਹੋਵੇ ਤੇ ਕ੍ਰੋਧਵਾਨ ਹੋ ਜਾਣਾ। ਇਸੇ ਪ੍ਰਕਾਰ ਜੇ ਕੋਈ ਤੈਨੂੰ ਸਮਝਾਉਣ ਦਾ ਯਤਨ ਕਰਦਾ, ਹੈ ਦੇਵਾ ਤੂੰ ਬ੍ਰਾਹਮਣ ਹੈ, ਪੰਡਿਤ ਹੈ, ਪਾਪ ਕਰਮ ਕਰਦਾ ਤੂੰ ਸੋਭਦਾ ਨਹੀਂ, ਉਹਨਾਂ ਦੇ ਉੱਪਰ ਵੀ ਕ੍ਰੋਧਵਾਨ ਹੋ ਕਰਕੇ ਝਈਆਂ ਲੈ ਕਰਕੇ ਪੈਂਦਾ ਹੈ। ਕ੍ਰੋਧ ਨਾ ਵਿਸਰਿਓ, ਇਹ ਕ੍ਰੋਧ ਰੂਪੀ ਚੰਡਾਲ ਤੇਰੇ ਮਨ ਦੇ ਵਿੱਚੋਂ ਵਿਸਰਿਆ ਹੀ ਨਹੀਂ। ਜਿਹੜਾ ਇਸ ਪ੍ਰਕਾਰ ਤੈਨੂੰ ਬਹੁਤੇ ਪਾਪਾਂ ਦੇ ਵਿੱਚ ਗਲਤਾਨ ਕਰ ਰਿਹਾ ਹੈ, ਕਾਮ ਹੀ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਭਰਮਾਵਣ ਹੈ, ਨਰਕਾਂ ਵਿੱਚ ਵਾਸਾ ਕਰਕੇ ਵੀ ਪ੍ਰਾਣੀ ਦਾ ਛੁਟਕਾਰਾ ਨਹੀਂ ਹੁੰਦਾ, ਉਪਰੰਤ 84 ਲੱਖ ਜੂਨੀਆਂ 'ਚ ਭਰਮਣਾ ਪੈਂਦਾ। ਐਸੇ ਕਾਮ ਨੂੰ ਤੂੰ ਮਨ ਦੇ ਵਿੱਚੋਂ ਵਿਸਾਰਿਆ ਹੀ ਨਹੀਂ, ਕ੍ਰੋਧ ਨੂੰ ਮਨ ਦੇ ਵਿੱਚੋਂ ਤੂੰ ਨਹੀਂ ਵਿਸਾਰਿਆ ਹੈ।
1: ਲੋਭ ਨਾ ਛੁਟਿਓ ਦੇਵਾ,
0: ਹੇ ਦੇਵਾ ਨਾਮ ਦੇ ਬ੍ਰਾਹਮਣ, ਲੋਭ ਤੇਰੇ ਮਨ 'ਚੋਂ ਨਾ ਛੁਟਿਓ, ਸ਼ਸ਼ੇ ਨੂੰ ਦੁਲੈਂਕੜ ਹੈ, ਪੂਰਾ ਛੁਟਿਓ ਪਾਠ ਹੀ ਕਰਨਾ ਹੈ। ਲੋਭ ਨਾ ਛੁਟਿਓ ਦੇਵਾ, ਹੇ ਦੇਵਾ ਨਾਮ ਦੇ ਬ੍ਰਾਹਮਣ ਪੰਡਿਤ, ਲੋਭ ਵੀ ਤੇਰੇ ਮਨ 'ਚੋਂ ਛੁੱਟਿਆ ਹੀ ਨਹੀਂ। ਬਹੁਤਾ ਪਦਾਰਥਾਂ ਦਾ ਲੋਭ ਕਰਕੇ ਦੂਜਿਆਂ ਦੇ ਪਦਾਰਥਾਂ ਨੂੰ ਵੀ ਹਰ ਲੈਣਾ ਚਾਹੁੰਦਾ ਹੈ, ਧੱਕੇ ਨਾਲ ਖੋਹ ਲੈਣਾ ਚਾਹੁੰਦਾ ਹੈ, ਦੂਸਰਿਆਂ ਦੇ ਪਾਸੋਂ ਵੀ ਖੋਹ ਖਿੰਝ ਕੇ ਆਪ ਧਨਾਟ ਬਣਿਆ ਚਾਹੁੰਦਾ ਹੈ। ਤੂੰ ਦੇਵਾ ਜੋ ਪ੍ਰਕਾਸ਼ ਰੂਪ ਪਰਮੇਸ਼ਰ ਹੈ, ਤਿਸ ਦੀ ਬੰਦਗੀ ਤੂੰ ਕੀਤੀ ਨਹੀਂ ਤੇ ਵਿਕਾਰਾਂ ਨੂੰ ਤੂੰ ਛੱਡਿਆ ਨਹੀਂ ਹੈ।
1: ਪਰ ਨਿੰਦਾ ਮੁਖ ਤੇ ਨਹੀਂ ਛੂਟੀ,
0: ਕਹਿਣ ਲੱਗਾ ਹੈ ਭਗਤ ਜੀ ਥੋੜੀ ਸੇਵਾ ਕੀਤੀ ਹੈ, ਥੋੜੇ ਪੁਰਾਣ ਸੁਣਾਏ ਨੇ ਦੂਜਿਆਂ ਨੂੰ, ਥੋੜੇ ਵੇਦ ਪੜ੍ਹ ਪੜ੍ਹ ਕੇ ਸੁਣਾਏ ਨੇ, ਜਿੰਨੇ ਅੱਜ ਤੱਕ ਵੇਦ ਸੁਣਾ ਦਿੱਤੇ, ਪੁਰਾਣ ਸੁਣਾ ਦਿੱਤੇ, ਜਿੰਨੀ ਵਿੱਦਿਆ ਪੜ੍ਹ ਲਈ ਉਹਦੇ ਨਾਲ ਹੀ ਮੇਰਾ ਭਲਾ ਹੋ ਜਾਣਾ। ਤੇ ਇਸ ਵੇਲੇ ਭਗਤ ਸਾਹਿਬ ਜੀ ਬਚਨ ਕਰਦੇ ਨੇ, ਪਰ ਨਿੰਦਾ ਮੁਖ ਤੇ ਨਹੀਂ ਛੁੱਟੀ, ਪਰਾਇਆਂ ਦੀ ਨਿੰਦਿਆ ਕਰਨੀ ਆਪਣੇ ਮੂੰਹ ਤੋਂ ਤੂੰ ਛੁੱਟੀ ਛੱਡੀ ਨਹੀਂ। ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦਕਾ ਨਰਕੇ ਘੋਰ ਪਵਨ। ਜਨ ਕਬੀਰ ਕਉ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਇਹ ਜਿਹੜਾ ਨਿੰਦਾ ਦਾ ਔਗਣ ਹੈ ਨਾ, ਇਹ ਸਮੂਹ ਗੁਣਾਂ ਨੂੰ, ਸਮੂਹ ਪੁੰਨ ਕਰਮਾਂ ਨੂੰ ਨਾਸ਼ ਕਰ ਦਿੰਦਾ ਤੇ ਨਿੰਦਿਆ ਕਰਨ ਵਾਲੇ ਡੁੱਬ ਜਾਂਦੇ ਨੇ ਸੰਸਾਰ ਸਾਗਰ ਦੇ ਵਿੱਚ। ਐਸੀ ਨਿੰਦਿਆ ਨੂੰ ਤੂੰ ਮੁੱਖ ਤੋਂ ਕਰਨਾ ਛੱਡਿਆ ਹੀ ਨਹੀਂ ਹੈ। ਨਿੰਦਿਆ ਕਰਨੀ ਸਭ ਤੋਂ ਬੁਰੀ ਹੈ, ਚੋਰੀ ਕਰਨੀ ਬੜੀ ਮਾੜੀ ਹੈ, ਜੂਆ ਖੇਡਣਾ ਬੜਾ ਮਾੜਾ ਹੈ, ਪਰਾਏ ਸਰੀਰਾਂ ਦੀ ਸੰਗਤ ਕਰਨੀ ਬੜੀ ਮਾੜੀ ਹੈ। ਪਰ ਇਸੇ ਪ੍ਰਕਾਰ ਬਚਨ ਨੇ ਚੋਰ ਯਾਰ ਜੁਆਰ ਤੇ ਬੁਰਾ ਅਣਹੋਦਾ ਭਾਰ ਨਿੰਦਕ ਸਿਰ ਧਰਾ। ਨਿੰਦਕ ਚੋਰ ਤੋਂ ਵੀ ਮਾੜਾ, ਯਾਰ ਤੋਂ ਵੀ ਮਾੜਾ, ਜੂਆ ਖੇਡਣ ਵਾਲੇ ਜੁਆਰੀਏ ਤੋਂ ਵੀ ਮਾੜਾ, ਜਿਹੜਾ ਅਣਹੋਇਆ ਭਾਰ ਆਪਣੇ ਸਿਰ ਤੇ ਦੂਜਿਆਂ ਦੇ ਪਾਪਾਂ ਦਾ ਚੁੱਕੀ ਜਾਂਦਾ ਹੈ। ਬਿਨ ਮਜ਼ੂਰੀ ਭਾਰ ਪਹੁੰਚਾਵਣਿਆ, ਇਹ ਮਨਮੁਖ ਲੋਕਾਂ ਦਾ, ਮੁਗਧਾਂ ਦਾ, ਮੂਰਖਾਂ ਦਾ ਕੰਮ ਹੈ, ਪੰਡਿਤਾਂ ਦਾ ਕੰਮ ਥੋੜ੍ਹਾ, ਇਹ ਜਨ ਸਾਧਾਰਨ ਦਾ ਵੀ ਕੰਮ ਨਹੀਂ। ਪਰਾਇਆਂ ਦੀ ਦੂਜਿਆਂ ਦੀ ਨਿੰਦਿਆ ਕਰਨੀ ਤੇਰੇ ਮੁਖ ਤੋਂ ਛੁੱਟੀ ਨਹੀਂ, ਤੂੰ ਛੱਡੀ ਹੀ ਨਹੀਂ ਹੈ।
1: ਨਿਫਲ ਭਈ ਸਭ ਸੇਵਾ,
0: ਹੇ ਦੇਵਾ ਬ੍ਰਾਹਮਣ ਮਤਾ ਮਾਣ ਕਰਤੇ, ਬੜੇ ਪ੍ਰਾਣ ਸੁਣਾ ਦਿੱਤੇ, ਬੜਾ ਵੇਦ ਪਾਠੀ ਹੈ, ਬੜੇ ਵੇਦ ਸੁਣਾ ਦਿੱਤੇ, ਤੂੰ ਤਰ ਜਾਵੇਂਗਾ। ਨਿੰਦਿਆ ਕਰ ਕਰਕੇ ਤੇਰੀ ਜਿਹੜੀ ਵੇਦ ਪਾਠ ਸੁਣਾਵਣੇ ਦੀ ਸੇਵਾ ਸੀ ਨਾ, ਸਾਰੀ ਨਿਸਫਲ ਹੋ ਗਈ, ਵਿਅਰਥ ਹੋ ਗਈ ਤੇਰੀ ਸੇਵਾ। ਤੇਰੀ ਇਸ ਪ੍ਰਕਾਰ ਉਪਦੇਸ਼ ਦੇਣੇ ਦੀ ਸੇਵਾ ਵੀ ਹੁਣ ਤੈਨੂੰ ਤਾਰ ਨਹੀਂ ਸਕਦੀ, ਵਿਕਾਰੀ ਵੀ ਵਿਚਾਰੀ ਤੇ ਨਿੰਦਕ ਹੋਣੇ ਕਰਕੇ ਭਾਈ ਤੂੰ ਡੁੱਬ ਜਾਵੇਂਗਾ, ਤੇਰੀ ਸੇਵਾ ਅਜਾਈ ਚਲੀ ਗਈ ਹੈ।
1: ਬਾਟ ਪਾਰ ਘਰ ਮੂਸ ਬਿਰਾਨੋ,
0: ਫਿਰ ਐਸਾ ਖੋਟਾ ਆਚਰਣ ਤੂੰ ਧਾਰਨ ਕਰ ਲਿਆ। ਬਾਟ ਨਾਮ ਰਸਤੇ ਦਾ, ਪਾਰ ਨਾਮ ਪਾੜ ਦੇਣ ਦਾ, ਜਿਹੜੇ ਰਸਤੇ ਦੇ ਉੱਪਰ ਆਉਣ ਵਾਲੇ ਪਾੜ ਦੇਣਾ, ਅਰਥਾਤ ਲੁੱਟ ਲੈਂਦਾ ਉਹਨਾਂ ਨੂੰ, ਠੱਗ ਲੈਂਦਾ ਹੈ ਉਹਨਾਂ ਨੂੰ। ਘਰ ਮੂਸ ਬਿਰਾਨੋ, ਤੇ ਪਰਾਇਆ ਘਰਾਂ ਨੂੰ ਜਾ ਕਰਕੇ ਮੁਸ ਲੈਂਦਾ, ਠੱਗ ਲੈਂਦਾ। ਬੇਗਾਨਿਆਂ ਨੂੰ ਮੈਂ ਬੜਾ ਪੰਡਿਤ ਹੈ, ਬੜਾ ਉਪਦੇਸ਼ ਕਰਤਾ ਹਾਂ, ਬੜਾ ਪੁਰਾਣਾ ਦਾ ਪਾਠੀ ਹੈ, ਬੜਾ ਵੇਦਾਂ ਦਾ ਪਾਠੀ ਹੈ, ਇਵੇਂ ਦੂਸਰਿਆਂ ਨੂੰ ਵਿਦਵਾਨ ਕਹਿ ਕਰਕੇ ਦੂਜਿਆਂ ਦੀਆਂ ਗਤੀਆਂ ਕਰ ਕਰਕੇ ਉਹਨਾਂ ਤੋਂ ਧਨ ਲੈਣੇ ਰੂਪੀ ਉਹਨਾਂ ਦੀ ਲੁੱਟ ਕਰਦਾ ਹੈ।
1: ਪੇਟ ਭਰੈ ਅਪਰਾਧੀ,
0: ਇਵੇਂ ਆਪਣੇ ਆਪ ਨੂੰ ਪੰਡਿਤ ਤੇ ਵਿਦਵਾਨ ਨਾ ਜਾਣ। ਪੰਡਿਤ ਦਾ ਅਰਥ ਹੁੰਦਾ ਪੰਡਾ, ਬੁੱਧੀ ਵਾਲਾ, ਸਿਆਣਪ ਵਾਲਾ, ਦਾਨਿਸ਼ਵੰਦ, ਦਨਾਈ ਵਾਲਾ ਵਿਦਵਾਨ। ਤੇ ਵਿਦਵਤਾ ਦੇ ਗੁਣ ਨੂੰ ਤੂੰ ਧਾਰਨ ਹੀ ਨਹੀਂ ਕੀਤਾ, ਪਾਪ ਕਰਮ ਕਰ ਰਿਹਾ। ਬ੍ਰਾਹਮਣ ਦਾ ਅਰਥ ਹੁੰਦਾ ਜਿਹੜਾ ਬ੍ਰਹਮ ਦੀ ਪੂਜਾ ਹਰ ਵੇਲੇ ਕਰੇ, ਜਿਹੜਾ ਹਰ ਵੇਲੇ ਬ੍ਰਹਮ ਜੀ ਦੇ ਅੰਮ੍ਰਿਤ ਨਾਮ ਨੂੰ ਜਪੇ। ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ। ਜਿਹੜਾ ਕੇਵਲ ਤਾਂ ਕੇਵਲ ਇੱਕ ਗੁਰੂ ਉਪਦੇਸ਼ ਦੇ ਵਿੱਚ ਆਪਣੇ ਮਨ ਦੀ ਲਿਵ ਨੂੰ ਲਾਵੇ, ਜਿਹੜਾ ਏਕ ਸ਼ਬਦ ਇੱਕ ਬ੍ਰਹਮ ਦੇ ਵਿੱਚ ਆਪਣੇ ਮਨ ਦੀ ਲਿਵ ਨੂੰ ਲਾਵੇ, ਬ੍ਰਾਹਮਣ ਤੇ ਉਹ ਹੁੰਦਾ। ਤੂੰ ਝੂਠ ਬੋਲ ਬੋਲ ਕੇ, ਠੱਗੀਆਂ ਮਾਰ ਮਾਰ ਕੇ ਆਪਣਾ ਪੇਟ ਭਰ ਰਿਹਾ। ਬ੍ਰਾਹਮਣਪੁਰੇ ਨੂੰ, ਬ੍ਰਹਮ ਦੀ ਪੂਜਾ ਨੂੰ, ਬ੍ਰਹਮ ਦੇ ਸਿਮਰਨ ਨੂੰ ਛੱਡ ਦਿੱਤਾ, ਉਸ ਦੇ ਨਾਮ ਤੇ ਧੰਨ ਖਾਨਾ। ਪੇਟ ਭਰੈ ਅਪਰਾਧੀ, ਤੂੰ ਅਪਰਾਧੀ ਹੋ ਰਿਹਾ, ਗੁਨਾਹਗਾਰ ਹੋ ਰਿਹਾ, ਆਪਣੇ ਪੇਟ ਨੂੰ ਝੂਠ ਬੋਲ ਬੋਲ ਕੇ ਭਰਦਾ ਹੈ।
1: ਜਹ ਪਰ ਲੋਕ ਜਾਏ ਆਪ ਕੀਰਤ।
0: ਸਾਧ ਸੰਗਤ ਜੀ, ਹਰ ਬੰਦਾ ਚਲਾਕੀਆਂ ਬੜੀਆਂ ਕਰਦਾ ਨਾ, ਜਦੋਂ ਆਪਣੇ ਤੇ ਗੱਲ ਆਵੇ ਫਿਰ ਹਰ ਬੰਦਾ ਚਲਾਕੀਆਂ ਕਰਕੇ ਬਚਣ ਦਾ ਯਤਨ ਕਰਦਾ ਕਿ ਜੋ ਮੈਂ ਕੀਤਾ ਠੀਕ ਹੀ ਕੀਤਾ, ਮੰਦ ਕਰਮ ਵੀ ਕੀਤਾ ਹੋਵੇ ਤੇ ਆਪਣੇ ਆਪ ਨੂੰ ਸੱਚਾ ਸਿੱਧ ਕਰਨ ਦਾ ਯਤਨ ਹੀ ਕਰਦਾ। ਦੇਵਾ ਪੰਡਿਤ ਵੀ ਕਹਿਣ ਲੱਗਾ ਜੀ, ਤੁਸੀਂ ਇੱਥੇ ਹੀ ਕਹੀ ਜਾਂਦੇ ਹੋ, ਮੇਰੇ ਵੇਦ ਪੜ੍ਹੇ, ਪੁਰਾਣ ਪੜ੍ਹੇ ਨਿਸਫਲ ਹੋ ਜਾਣਗੇ, ਉਹ ਤੇ ਅੱਗੇ ਪਰ ਲੋਕ ਜਾ ਕੇ ਪਤਾ ਲੱਗੂ ਮੈਨੂੰ ਕੀ ਫਲ ਮਿਲਦਾ, ਇੱਥੇ ਮੈਂ ਤੁਹਾਨੂੰ ਕਿਵੇਂ ਸਿੱਧ ਕਰਾਂ ਕਿ ਮੇਰੀ ਸੇਵਾ ਨਿਸਫਲ ਨਹੀਂ। ਤੇ ਆਪ ਜੀ ਬਚਨ ਕਰਦੇ ਨੇ, ਜਿਹ ਪਰ ਲੋਕ ਜਾਏ ਆਪ ਕੀਰਤ। ਤੂੰ ਐਸੇ ਪਾਪ ਕਰਮਾਂ ਦੇ ਵਿੱਚ ਗਲਤਾਨ ਹੋ ਗਿਆ, ਜਦੋਂ ਪਰਲੋਕ ਵਿੱਚ ਜਾਵੇਂਗਾ ਨਾ, ਉੱਥੇ ਵੀ ਤੇਰਾ ਜਸ ਨਹੀਂ ਹੋਣਾ, ਉੱਥੇ ਕੋਈ ਤੇਰਾ ਸਨਮਾਨ ਨਹੀਂ ਹੋਣਾ, ਉੱਥੇ ਕੋਈ ਤੈਨੂੰ ਦਰਗਾਹ ਦੇ ਵਿੱਚ ਥਾਂ ਨਹੀਂ ਮਿਲਣੀ। ਬਲਕਿ ਆਪ ਕੀਰਤ, ਜਦੋਂ ਪਰਲੋਕ ਵਿੱਚ ਜਾਵੇਂਗਾ ਤੇ ਪਰਲੋਕ ਦੇ ਵਿੱਚ ਵੀ ਤੇਰੀ ਨਿੰਦਿਆ ਹੀ ਹੋਵੇਗੀ, ਤੇਰਾ ਆਪ ਕੀਰਤ ਹੀ ਹੋਵੇਗਾ। ਇਸੇ ਪ੍ਰਕਾਰ
1: ਜਹ ਪਰ ਲੋਕ ਜਾਏ ਆਪ ਕੀਰਤ।
0: ਭਗਤ ਸਾਹਿਬ ਜੀ ਬਚਨ ਕਰਦੇ ਨੇ, ਹੇ ਦੇਵਾ, ਤੂੰ ਤੇ ਦੁਨੀਆਂ ਦੇ ਅੰਦਰ ਹੀ ਇੰਨਾ ਆਪ ਕੀਰਤ, ਇੰਨਾ ਆਪ ਜਸ ਖੱਟ ਲਿਆ, ਇੰਨੀ ਨਿੰਦਿਆ ਕਰਵਾ ਲਈਏ ਪਾਪ ਕਰਮਾਂ ਦੇ ਕਰਕੇ, ਜਿਹ ਪਰਲੋਕ ਜਾਏ ਤੇਰਾ ਪਰਲੋਕ ਵੀ ਜਾਂਦਾ ਰਿਹਾ। ਜਿੰਨਾ ਮੰਦ ਕਰਮਾਂ ਕਰਕੇ ਲੋਕ ਦੇ ਵਿੱਚ ਨਿੰਦਿਆ ਕਰਵਾਈ, ਪਰਲੋਕ ਵੀ ਤੇਰਾ ਉਹਨਾਂ ਔਗਣਾ ਕਰਕੇ ਹੀ ਜਾਂਦਾ ਰਿਹਾ ਹੈ।
1: ਸੋਈ ਅਵਿਦਿਆ ਸਾਧੀ,
0: ਲੋਕ ਗਏ ਪਰਲੋਕ ਗਵਾਇਓ ਵਾਲੀ ਹਾਲਤ ਤੇਰੀ ਹੋ ਗਈ, ਐਸੇ ਪਾਪ ਕਰਮਾਂ ਦੇ ਵਿੱਚ ਤੂੰ ਗਲਤਾਨ ਹੈ, ਜਿਸ ਦੇ ਨਾਲ ਸੋਈ ਅਵਿਦਿਆ, ਐਸੇ ਅਗਿਆਨਤਾ ਵਾਲੇ, ਮਹਾਂਮੂਰਖਤਾ ਵਾਲੇ ਕੰਮ ਤੂੰ ਕਰ ਰਿਹਾ, ਐਸੇ ਗਾਫਲਤਾਈ ਵਾਲੇ ਕਰਮਾਂ ਦੀ ਹੀ ਤੂੰ ਪਾਪੀ ਕਿਰਤ ਨੂੰ ਸਾਧਿਆ ਹੈ, ਕੀਤਾ ਹੈ, ਕਮਾਇਆ ਹੈ।
1: ਹਿੰਸਾ ਤਾ ਮਨ ਤੇ ਨਹੀਂ ਛੂਟੀ।
0: ਫਿਰ ਬ੍ਰਾਹਮਣ ਦਾ ਭਾਵ ਹੁੰਦਾ ਬ੍ਰਹਮ ਜੀ ਦੇ ਨਾਲ ਜੁੜਿਆ ਰਵੇ ਤੇ ਹਿਰਦੇ ਕਰਕੇ ਪਵਿੱਤਰ ਭਾਵ ਵਾਲਾ ਹੋਵੇ, ਪਰ ਤੇਰੇ ਮਨ ਤੋਂ ਤੇ ਹਿੰਸਾ ਛੁੱਟੀ ਨਹੀਂ, ਮਨ ਕਰਕੇ ਹਿੰਸਕ ਹੋਇਆ ਹੈ। ਜਿਹੜਾ ਕੋਈ ਤੈਨੂੰ ਪਾਪ ਕਰਮਾਂ ਤੋਂ ਰੋਕ ਕੇ ਹਿੰਸਕ ਹੋ ਜਾਂਦਾ ਹੈ, ਕ੍ਰੋਧਵਾਨ ਹੋ ਜਾਂਦਾ ਉਸ ਦੇ ਉੱਪਰ, ਇਸ ਪ੍ਰਕਾਰ ਹਿੰਸਾ ਤਾਂ ਉਹ ਮਨ ਤੇ ਨਹੀਂ ਛੁੱਟੀ, ਮਨ ਦੀ ਹਿੰਸਾ ਵੀ ਤੂੰ ਨਹੀਂ ਛੱਡੀ। ਤਿੰਨ ਪ੍ਰਕਾਰ ਦੀ ਹਿੰਸਾ ਸਾਧ ਸੰਗਤ ਜੀ ਹੁੰਦੀ ਹੈ। ਇੱਕ ਜੀਵ ਘਾਤ ਕਰਨਾ, ਜੀਵਾਂ ਨੂੰ ਮਾਰ ਦੇਣਾ, ਇਹ ਹਿੰਸਾ ਹੈ। ਦੂਸਰਾ ਜੀਵ ਹੱਤਿਆ ਕਰਨ ਵਾਸਤੇ ਇਸ਼ਾਰਾ ਕਰ ਦੇਣਾ, ਕਿਸੇ ਨੂੰ ਪ੍ਰਵਾਨਗੀ ਦੇ ਦੇਣੀ, ਇਹ ਵੀ ਹਿੰਸਾ ਹੈ। ਤੀਸਰੀ ਹਿੰਸਾ ਹੈ ਮਨ ਦੀ, ਜੋ ਮਨ ਦੇ ਵਿੱਚ ਕਿਸੇ ਦਾ ਬੁਰਾ ਚਿੱਤ ਬਣਾ, ਇਸ ਨੂੰ ਮਾਰ ਹੀ ਦਿਆਂ, ਇਸ ਦਾ ਬੁਰਾ ਕਰਦਿਆਂ, ਇਸ ਦਾ ਨੁਕਸਾਨ ਕਰਦਿਆਂ, ਐਸੀ ਭਾਵਨਾ ਮਨ ਵਿੱਚ ਰੱਖਣੀ, ਇਹ ਮਨ ਦੀ ਹਿੰਸਾ ਹੈ। ਜਿਹੜੇ ਤੈਨੂੰ ਪਾਪ ਕਰਮਾਂ ਤੋਂ ਰੋਕਦੇ ਨੇ ਉਹਨਾਂ ਦੇ ਵਾਸਤੇ ਤੂੰ ਮਨ ਵਿੱਚ ਹਿੰਸਕ ਹੋ ਜਾਂਦਾ, ਕੌੜਾ ਬੋਲਦਾ, ਅਪਵਿੱਤਰ ਸ਼ਬਦ ਬੋਲਦਾ, ਗਾਲੀ ਗਲੋਚ ਕਰਦਾ, ਸਰਾਪ ਦੇਣਾ, ਇਸ ਪ੍ਰਕਾਰ ਮਨ ਤੇਰਾ ਅਤਿਅੰਤ ਹਿੰਸਕ ਹੋ ਰਿਹਾ ਹੈ। ਕ੍ਰੋਧ ਹੋਣੇ ਕਰਕੇ ਬਹੁਤਾ ਕਾਮ ਅਤੇ ਕ੍ਰੋਧ ਦੀ ਅੱਗ ਵਿੱਚ ਸੜ ਰਿਹਾ ਹੈ, ਤੇਰੇ ਮਨ ਚੋਂ ਹਿੰਸਾ ਦਾ ਔਗਣ ਨਹੀਂ ਛੁੱਟਿਆ ਹੈ।
1: ਜੀ ਦਇਆ ਨਹੀਂ ਪਾਲੀ,
0: ਜੀਆਂ ਦੇ ਉੱਪਰ ਦਇਆ ਕਰਨੇ ਦੀ ਜਿਹੜੀ ਬਿਰਤੀ ਸੀ ਉਹ ਤੂੰ ਪਾਲੀ ਹੋਈ ਨਹੀਂ, ਜੀਵਾਂ ਦੇ ਉੱਪਰ ਦਇਆ ਕਰਨੇ ਦਾ ਸੁਭਾਵ ਤੂੰ ਪਾਲਿਆ ਹੀ ਨਹੀਂ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, 68 ਤੀਰਥਾਂ ਤੇ ਸਾਰੇ ਪੁੰਨ ਕਰਮਾਂ ਦਾ ਮਹੱਤਵ ਮਿਲ ਜਾਂਦਾ ਜੀਵਾਂ ਦੇ ਉੱਪਰ ਦਇਆ ਕਰਨੇ ਦੇ ਨਾਲ, ਤੂੰ ਜੀਵਾਂ ਦੇ ਉੱਪਰ ਦਇਆ ਨਹੀਂ ਕਰਦਾ, ਇਸ ਪ੍ਰਕਾਰ ਕ੍ਰੋਧੀ ਹੋ ਰਿਹਾ ਹੈ, ਜੀਵਾਂ ਦੇ ਉੱਪਰ ਦਇਆ ਨਹੀਂ ਕਰਦਾ, ਰਸਤੇ ਵਿੱਚ ਹੀ ਲੁੱਟ ਲੈਂਦਾ ਹੈ, ਇਸ ਪ੍ਰਕਾਰ ਬਟਵਾੜਾ ਹੋ ਰਿਹਾ ਹੈ, ਰਾਹ ਮਾਰ ਹੋ ਰਿਹਾ ਹੈ, ਜੀ ਦਇਆ ਨਹੀਂ ਪਾਲੀ, ਬ੍ਰਾਹਮਣ ਹੋ ਕਰਕੇ ਹਿੰਸਕ ਹੋ ਰਿਹਾ, ਜੀਵਾਂ ਨੂੰ ਮਾਰ ਮਾਰ ਕੇ ਖਾਂਦਾ ਹੈ ਤੂੰ, ਜੀਵਾਂ ਦੇ ਉੱਪਰ ਦਇਆ ਨਹੀਂ ਕਰਦਾ ਹੈ।
1: ਪਰਮਾਨੰਦ ਸਾਧ ਸੰਗਤ ਮਿਲ
0: ਤੇ ਭਗਤ ਪਰਮਾਨੰਦ ਜੀ ਨੂੰ ਕਹਿਣ ਲੱਗਾ, ਫਿਰ ਬੇਨਤੀ ਕਰਕੇ, ਮਹਾਰਾਜ ਬਚਨ ਤੇ ਤੁਹਾਡੇ ਸੱਚੇ ਹੀ ਨੇ, ਮੈਂ ਭਾਵੇਂ ਲੋਕਾਂ ਨੂੰ ਭਰਮਾਉਂਦਾ ਹਾਂ, ਲੋਕਾਂ ਦੇ ਪਾਸੋਂ ਸਮਝਾਇਆ ਮੈਂ ਸਮਝਦਾ ਨਹੀਂ, ਇੱਕ ਗੱਲ ਦੇ ਦੋ ਦੋ ਜਵਾਬ ਦੇ ਦਿੰਦਾ, ਪਰ ਤੁਹਾਡੀ ਸਚਿਆਈ ਦੇ ਸਾਹਮਣੇ ਮੇਰੀਆਂ ਦਲੀਲਾਂ ਟਿਕਦੀਆਂ ਨਹੀਂ, ਤੁਹਾਡੀ ਸਚਿਆਈ ਦੇ ਸਾਹਮਣੇ, ਤੁਹਾਡੇ ਗਿਆਨ ਦੇ ਸਾਹਮਣੇ ਮੇਰਾ ਗਿਆਨ ਥੋਥਾ ਤੇ ਮੇਰੀਆਂ ਦਲੀਲਾਂ ਵੀ ਥੋਥੀਆਂ ਨੇ, ਪੋਲੀਆਂ ਨੇ। ਮਹਾਰਾਜ ਸੱਚਮੁੱਚ ਹੀ ਮੈਂ ਐਸਾ ਪਾਪੀ ਵੀ ਵਿਚਾਰੀ ਹੋ ਰਹੇ ਹਾਂ ਕਿ ਮੇਰਾ ਭਵ ਸਾਗਰ ਤੋਂ ਤਰਨੇ ਦਾ ਕਿਸੇ ਪ੍ਰਕਾਰ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ, ਭਵ ਸਾਗਰ ਵਿੱਚ ਡੋਬਣ ਵਾਲੇ ਮੇਰੇ ਪਾਪ ਕਰਮਾਂ ਦੇ ਲੱਛਣ ਹੋ ਰਹੇ ਨੇ। ਤੇ ਇਸ ਵੇਲੇ ਕਹਿਣਾ ਕਰਦੇ ਨੇ ਪਰਮਾਨੰਦ ਸਾਧ ਸੰਗਤ ਮਿਲ, ਪਰ ਭਾਈ ਹੇ ਭਾਈ ਹੇ ਦੇਵਾ ਹੇ ਬ੍ਰਾਹਮਣ, ਭਗਤ ਪਰਮਾਨੰਦ ਸਾਹਿਬ ਜੀ ਕਹਿਣਾ ਕਰਦੇ ਨੇ ਸਾਧ ਸੰਗਤ ਦੇ ਨਾਲ ਮਿਲ ਕਰਕੇ ਹਰ ਜਸ ਕਰ,
1: ਕਥਾ ਪੁਨੀਤ ਨਾ ਚਾਲੀ,
0: ਜਿਸ ਸਾਧ ਸੰਗਤ ਨੂੰ ਤੂੰ ਛੱਡ ਦਿੱਤਾ ਹੋਇਆ, ਜਿਸ ਸਾਧ ਸੰਗਤ ਦੇ ਵਿੱਚ ਮਿਲ ਕਰਕੇ ਪਰਮੇਸ਼ਰ ਜੀ ਦੇ ਗੁਣਾਂ ਦੀ ਪਵਿੱਤਰ ਕਥਾ ਨਾ ਚਾਲੀ ਤੂੰ ਚਲਾਉਂਦਾ ਹੀ ਨਹੀਂ, ਤੂੰ ਬ੍ਰਾਹਮਣ ਹੈ ਨਾ, ਬ੍ਰਾਹਮਣ ਦਾ ਧਰਮ ਹੁੰਦਾ ਬ੍ਰਹਮ ਜੀ ਦੀ ਵਿਚਾਰ ਕਰਨੀ ਤੇ ਦੂਸਰਿਆਂ ਦੇ ਤਾਂ ਹੀ ਸੁਣਾਉਣੀ, ਪਰ ਤੂੰ ਤੇ ਸਾਧ ਸੰਗਤ ਦਾ ਹੀ ਤਿਆਗ ਕਰ ਦਿੱਤਾ, ਪਾਵਨ ਕਥਾ ਤੂੰ ਆਪਣੇ ਬਚਨਾਂ ਦੇ ਨਾਲ ਸਾਧ ਸੰਗਤ ਵਿੱਚ ਨਹੀਂ ਚਲਾਉਂਦਾ, ਇਸ ਪ੍ਰਕਾਰ ਤੇਰਾ ਭਲਾ ਨਹੀਂ ਹੋ ਸਕਦਾ, ਜੇ ਆਪਣਾ ਭਲਾ ਚਾਹੁੰਦਾ ਤੇ ਆਪ ਜੀ ਬਚਨ ਕਰਦੇ ਹਨ।
1: ਪਰਮਾਨੰਦ ਸਾਧ ਸੰਗਤ ਮਿਲ,
0: ਸਾਧ ਸੰਗਤ ਜੀ ਪਹਿਲੇ ਅਰਥ ਦੇ ਵਿੱਚ ਪਰਮਾਨੰਦ ਭਗਤ ਸਾਹਿਬ ਜੀ ਦਾ ਨਾਮ ਜਾਣਨਾ, ਕਿਉਂਕਿ ਉਹਨਾਂ ਦੀ ਬਾਣੀ ਹੈ, ਤੇ ਦੂਸਰਾ ਅਰਥ ਪਰਮੇਸ਼ਰ ਜੀ ਦੇ ਨਾਮ ਤੋਂ, ਪਰਮਾਨੰਦ ਪਰਮ ਆਨੰਦ, ਜੋ ਪਰਮ ਆਨੰਦ ਦੇਣ ਵਾਲੇ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਧ ਸੰਗਤ ਮਿਲ, ਤੇ ਇਸ ਪਰਮ ਆਨੰਦ ਪਰਮੇਸ਼ਰ ਜੀ ਦੀ ਪ੍ਰਾਪਤੀ ਕਰਾਉਣ ਵਾਲੀ ਜੋ ਸਾਧ ਸੰਗਤ ਹੈ, ਉਸ ਸਾਧ ਸੰਗਤ ਦੇ ਨਾਲ ਮਿਲ,
1: ਕਥਾ ਪੁਨੀਤ ਨਾ ਚਾਲੀ,
0: ਜਿਸ ਸਾਧ ਸੰਗਤ ਦੇ ਅੰਦਰ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੀ ਪਵਿੱਤਰ ਕਥਾ ਹੁੰਦੀ ਹੈ, ਉਸ ਪਵਿੱਤਰ ਕਥਾ ਨੂੰ ਕਰ, ਕਥਾ ਨੂੰ ਸੁਣ, ਤਾਂ ਸੰਸਾਰ ਸਾਗਰ ਤੋਂ ਤਰ ਜਾਵੇਗਾ। ਨਾ ਚਾਲੀ, ਜਿਹੜੀ ਖੋਟੀ ਚਾਲ ਦੇ ਵਿੱਚ ਚੱਲ ਰਿਹਾ ਨਾ, ਇਸ ਖੋਟੀ ਚਾਲ ਦੇ ਵਿੱਚ ਨਾ ਚੱਲ, ਨਾ ਚਾਲੀ, ਜਦੋਂ ਪਾਵਨ ਕਥਾ ਦੇ ਨਾਲ ਜੁੜ ਜਾਵੇਗਾ ਨਾ, ਫਿਰ 84 ਲੱਖ ਜੂਨੀਆਂ ਦੀ ਚਾਲ ਵਿੱਚ ਨਹੀਂ ਚੱਲੇਗਾ, ਅਰਥਾਤ ਆਵਾਗਾਉਣ ਤੋਂ ਬਚ ਜਾਵੇਗਾ। ਸਾਧ ਸੰਗਤ ਦੇ ਨਾਲ ਮਿਲ ਕਰਕੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਥਾ ਦਾ ਵਖਿਆਨ ਕਰ, ਇਸੇ ਪ੍ਰਕਾਰ ਸਰੋਤਾ ਹੋ ਕਰਕੇ ਕਥਾ ਨੂੰ ਸੁਣਨਾ ਕਰ, ਭਾਈ ਪਵਿੱਤਰ ਚਾਲ ਨੂੰ ਚੱਲ, ਜਿਹੜੀ ਚਾਲ ਚੱਲ ਰਿਹਾ ਨਾ ਚਾਲੀ, ਇਹ ਤੇਰੀ ਚਾਲ ਚੰਗੀ ਨਹੀਂ, ਇਸ ਚਾਲ ਨੂੰ ਛੱਡ ਦੇ। ਇਸ ਪ੍ਰਕਾਰ ਭਗਤ ਪਰਮਾਨੰਦ ਸਾਹਿਬ ਜੀ ਨੇ ਦੇਵਾ ਨਾਮ ਦੇ ਉਸ ਬ੍ਰਾਹਮਣ ਨੂੰ ਉਪਦੇਸ਼ ਦੇ ਕਰਕੇ ਵਿਕਾਰਾਂ ਵਾਲੇ ਜੀਵਨ ਨੂੰ ਛਡਾ ਕਰਕੇ ਪ੍ਰੇਮਾ ਭਗਤੀ ਦੇ ਵਿੱਚ ਇਸ ਨੂੰ ਜੋੜਿਆ ਹੈ, ਸਰਬਤ ਸੰਸਾਰ ਦੇ ਭਲੇ ਵਾਸਤੇ ਇਹ ਸ਼ਬਦ ਰਚ ਦਿੱਤਾ ਹੈ, ਜਿਸ ਨੂੰ ਪੜ੍ਹ ਸਰਵਣ ਕਰਕੇ, ਜਿਸ ਦੇ ਕਥਾ ਵਖਿਆਣ ਨੂੰ ਸਰਵਣ ਕਰਕੇ ਬਹੁਤੀ ਲੋਕਾਈ ਦਾ ਭਲਾ ਹੋਵੇ, ਅਤੇ ਪਰਉਪਕਾਰ ਦੇ ਹਿੱਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਦੇ ਅੰਦਰ ਲਿਖਵਾਇਆ ਹੈ ਜੀਓ।
1: ਛਾੜ ਮਨ ਹਰ ਵਿਮੁਖਨ ਕੋ ਸੰਗ,
0: ਸਾਧ ਸੰਗਤ ਜੀ ਅੱਗੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਭਗਤ ਸੂਰਦਾਸ ਸਾਹਿਬ ਜੀ ਦੀ ਬਾਣੀ ਲਿਖਵਾਉਂਦੇ ਨੇ। ਇਹ ਜਿਹੜੇ ਭਗਤ ਸੂਰਦਾਸ ਜੀ ਨੇ ਨਾ, ਇਹ ਸੂਰਮੇ ਸਨ, ਸੂਰਮੇ ਤੋਂ ਭਾਵ ਹੁੰਦਾ ਜਿਸ ਦੇ ਨੇਤਰ ਨਾ ਹੋਣ, ਦੁਨੀਆਂ ਦੇ ਲੋਕ ਅੰਨਾ ਕਹਿੰਦੇ ਨੇ, ਸਾਧ ਸੰਗਤ ਜੀ ਗੜਗੱਜ ਬੋਲਿਆ ਦੇ ਵਿੱਚ ਸੂਰਮਾ ਕਿਹਾ ਜਾਂਦਾ, ਸੂਰਮਾ ਸਿੰਘ, ਸੂਰਮੇ ਸਿੰਘ ਨੇ, ਤੇ ਸੂਰਮੇ ਸਿੰਘ ਹੋਣ ਦਾ ਸਬੱਬ ਕਿਵੇਂ ਬਣਿਆ, ਸਾਧ ਸੰਗਤ ਜੀ ਪਹਿਲੇ ਜੀਵਨ ਦੇ ਵਿੱਚ ਇਹ ਦੇਵ ਪੂਜਾ ਕਰਿਆ ਕਰਦੇ ਸਨ, ਨਦੀ ਦੇ ਕਿਨਾਰੇ ਤੇ ਮੰਦਰ ਸੀ, ਮੰਦਰ ਵਿੱਚ ਜਾ ਕਰਕੇ ਦੇਵ ਪੂਜਾ, ਠਾਕੁਰਾਂ ਦੀ ਪੂਜਾ ਇਹਨਾਂ ਨੇ ਕਰਨੀ, ਤੇ ਨਾਮ ਇਹਨਾਂ ਦਾ ਬਿਲ ਮੰਗਲ ਸੀ, ਬਿਲ ਮੰਗਲ ਦਾ ਨਾਮ ਹੈ ਇਹਨਾਂ ਦਾ ਬ੍ਰਾਹਮਣ। ਇਸ ਪ੍ਰਕਾਰ ਨੇ ਬ੍ਰਾਹਮਣ ਦੇ ਘਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ, ਬ੍ਰਾਹਮਣ ਹੋਣੇ ਕਰਕੇ ਸਾਧ ਸੰਗਤ ਜੀ ਦੇਵ ਪੂਜਾ ਠਾਕੁਰ ਪੂਜਾ ਕਰਦੇ ਨੇ ਨਦੀ ਦੇ ਕਿਨਾਰੇ ਤੇ ਨਦੀ ਦੇ ਦੂਸਰੇ ਪਾਰਲੇ

ਹਰ ਰੋਜ਼ ਉਸ ਨੂੰ ਤੱਕਦੇ ਰਹਿੰਦੇ ਨੇ। ਇੱਕ ਦਿਨ ਐਸਾ ਸਬੱਬ ਬਣਿਆ, ਬਹੁਤ ਵੱਡੀ ਭਾਰੀ ਵਰਖਾ ਹੋਈ। ਵਰਖਾ ਹੋਣ ਦੇ ਨਾਲ ਜਿਹੜੀ ਨਦੀ ਸੀ ਨਾ, ਸਾਰੇ ਮੀਂਹ ਦਾ ਪਾਣੀ, ਵਰਖਾ ਦਾ ਪਾਣੀ ਨਦੀ ਵਿੱਚ ਪੈਣ ਦੇ ਨਾਲ ਉਸਦੇ ਵਿੱਚ ਹੜ੍ਹ ਆ ਗਿਆ। ਇਸ ਪ੍ਰਕਾਰ ਬਹੁਤੀ ਵਰਖਾ ਹੋਣੇ ਦੇ ਕਾਰਨ ਉਸ ਦਿਨ ਵੇਸਵਾ ਨੇ ਦਰਵਾਜ਼ਾ ਖੋਲ੍ਹਿਆ ਹੀ ਨਹੀਂ, ਸਾਹਮਣੇ ਬੈਠੀ ਹੋਈ ਨਜ਼ਰ ਹੀ ਨਹੀਂ ਆਈ ਅਤੇ ਮਨ ਦੇ ਵਿੱਚ ਫੁਰਨਾ ਆਇਆ। ਸਾਰਾ ਦਿਨ ਬਤੀਤ ਹੋ ਗਿਆ, ਦੇਖਦਾ ਰਿਹਾ, ਵੇਸਵਾ ਅੱਜ ਨਜ਼ਰ ਨਹੀਂ ਆਈ। ਰਾਤ ਪੈ ਗਈ ਹੈ, ਹੁਣ ਤੱਕ ਵੀ ਨਜ਼ਰ ਨਹੀਂ ਆਈ। ਹੁਣ ਹਨੇਰੇ ਵਿੱਚ ਦੂਰੋਂ ਤੇ ਨਜ਼ਰ ਨਹੀਂ ਆਉਣੀ, ਕੋਲ ਜਾ ਕੇ ਦੇਖ ਕੇ ਆਵਾਂ। ਐਸਾ ਅੱਖਾਂ ਦਾ ਵਿਸ਼ਾ ਰੂਪ ਤੱਕਣੇ ਦਾ ਸਾਧ ਸੰਗਤ ਜੀ ਲੱਗ ਗਿਆ, ਨਦੀ ਦੇ ਵਿੱਚ ਹੜ੍ਹ ਆਇਆ ਹੋਇਆ। ਸੋਚਿਆ ਪਾਰ ਕਿਵੇਂ ਜਾਵਾਂ। ਇੱਕ ਮੁਰਦਾ ਲਾਸ਼ ਰੁੜੀ ਆਉਂਦੀ ਸੀ, ਅਤੇ ਜਿਹੜਾ ਮੁਰਦਾ ਹੁੰਦਾ ਨਾ, ਪਹਿਲਾਂ ਤਾਂ ਪਾਣੀ ਵਿੱਚ ਡੁੱਬਦਾ, ਪਰ ਜਦੋਂ ਸਾਧ ਸੰਗਤ ਜੀ ਪੇਟ ਵਿੱਚ ਹਵਾ ਭਰ ਜਾਂਦੀ ਏ, ਉਸ ਵੇਲੇ ਮੁਰਦਾ ਫੁੱਲਿਆ ਹੋਇਆ ਪਾਣੀ ਦੇ ਉੱਪਰ ਤੈਰਦਾ ਹੈ। ਜਿਸ ਵੇਲੇ ਫੁੱਲ ਕੇ ਤੈਰਦਾ ਹੋਇਆ ਪਾਣੀ ਦੇ ਉੱਪਰ ਮੁਰਦਾ ਕਹਿ ਲਈਏ, ਲਾਸ਼ ਆ ਰਹੀ ਏ, ਇਸ ਨੇ ਜਾਣਿਆ ਵੇਸਵਾ ਨੇ ਮੇਰੇ ਵਾਸਤੇ ਤੁਲਹਾ ਭੇਜਿਆ। ਹਨੇਰੇ ਦੇ ਵਿੱਚ ਉਸ ਲਾਸ਼ ਨੂੰ, ਫੁੱਲੇ ਹੋਏ ਸਰੀਰ ਨੂੰ, ਮੁਰਦੇ ਸਰੀਰ ਨੂੰ ਤੁਲਹਾ ਸਮਝ ਕੇ ਉਸਦੇ ਉੱਪਰ ਚੜ੍ਹਿਆ, ਅਸਵਾਰ ਹੋ ਕੇ ਉਸ ਨੂੰ ਨਦੀ ਦੇ ਦੂਸਰੇ ਕਿਨਾਰੇ 'ਤੇ ਲੈ ਗਿਆ। ਉਸੇ ਜਿਹੜੇ ਛਾਪੇ ਸਨ ਰੁੜ ਕੇ ਆਉਂਦੇ, ਉਹਨਾਂ ਦੇ ਨਾਲ ਬੰਨ ਕੇ, ਛਾਪਿਆਂ ਦੇ ਨਾਲ ਉਸ ਲਾਸ਼ ਨੂੰ, ਅਤੇ ਫਿਰ ਵੇਸਵਾ ਨੂੰ ਵੇਖਣ ਵਾਸਤੇ ਉਸਦੇ ਘਰ ਗਿਆ। ਹੁਣ ਚੁਬਾਰੇ 'ਤੇ ਚੜ੍ਹਨ ਵਾਸਤੇ ਚਾਰ ਸਫੇਰੇ ਘੁੰਮਦਾ, ਕੋਈ ਪੌੜੀ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਇੱਕ ਵੱਡੀ ਭਾਰੀ ਅਸਰਾਲ ਸੀ, ਜਿਹੜੀ ਜਿਵੇਂ ਸੱਪ ਨੇ ਨਾ, ਜਦੋਂ ਬਹੁਤਾ ਪਾਣੀ ਆਉਂਦਾ, ਮੀਂਹ ਆਉਂਦਾ ਅਤੇ ਪਾਣੀ 'ਚੋਂ ਬਾਹਰ ਨਿਕਲ ਕੇ ਅਸਰਾਲ ਆਉਂਦੇ ਨੇ, ਸੱਪ ਆਉਂਦੇ ਨੇ, ਅਤੇ ਅੱਜ ਕੱਲ੍ਹ ਵੀ ਮੀਂਹ ਦੇ ਮੌਸਮ ਵਿੱਚ ਕਿੰਨਿਆਂ ਲੋਕਾਂ ਦੇ ਘਰਾਂ ਵਿੱਚ ਆ ਕੇ ਸੱਪ ਵੜ ਜਾਂਦੇ ਨੇ। ਸੱਪ ਅਸਰਾਲ ਪਾਣੀ 'ਚੋਂ ਬਾਹਰ ਆਉਂਦੇ ਨੇ, ਇਹ ਅਸਰਾਲ ਵੀ ਕਿਧਰੇ ਨਦੀ 'ਚੋਂ ਬਾਹਰ ਆਇਆ, ਬਚਣ ਵਾਸਤੇ ਥਾਂ ਲੱਭਦਾ ਪਾਣੀ 'ਚੋਂ, ਚਾਰੇ ਪਾਸੇ ਪਾਣੀ ਹੀ ਪਾਣੀ ਹੈ, ਪਾਣੀ ਤੋਂ ਬਚਣ ਵਾਸਤੇ ਇਹ ਵੀ ਚੁਬਾਰੇ 'ਤੇ ਚੜ੍ਹਨਾ ਚਾਹੁੰਦਾ। ਚੁਬਾਰੇ ਤੋਂ ਪਨਾਲੇ ਰਾਹੀਂ ਜਿੱਥੋਂ ਪਾਣੀ ਬਾਹਰ ਆ ਰਿਹਾ ਸੀ ਨਾ, ਉੱਪਰ ਨੂੰ ਫਨ ਕਰਕੇ ਉੱਪਰ ਚੜ੍ਹਿਆ ਕੰਧ ਦੇ ਨਾਲ, ਅਤੇ ਸਾਧ ਸੰਗਤ ਜੀ ਜਿਹੜੀ ਅਸਰਾਲ ਹੁੰਦੀ ਹੈ, ਸਿਰ ਵੀ ਆਪਣਾ ਬਹੁਤ ਉੱਚਾ ਚੁੱਕ ਲੈਂਦੀ ਹੈ। ਅਸਰਾਲਾਂ 20-20, 30-30, 50-50 ਫੁੱਟ ਲੰਬੀਆਂ ਵੀ ਹੋਇਆ ਕਰਦੀਆਂ ਨੇ। ਇਸ ਪ੍ਰਕਾਰ ਇਸ ਅਸਰਾਲ ਨੇ ਉੱਪਰ ਚੜ੍ਹਨ ਵਾਸਤੇ ਆਪਣਾ ਸਿਰ ਪਨਾਲੇ ਦੇ ਵਿੱਚ ਫਸਾਇਆ, ਪਨਾਲੇ ਦੇ ਵਿੱਚੋਂ ਦੀ ਅੱਗੇ ਲੰਘ ਜਾਣਾ ਚਾਹੁੰਦਾ। ਇੱਧਰ ਇਹ ਜਿਹੜੇ ਬ੍ਰਾਹਮਣ ਨੇ, ਇਹ ਬਿਲ ਮੰਗਲ ਜੀ ਆ ਗਏ, ਇਹਨਾਂ ਨੇ ਜਾਣਿਆ ਵੇਸਵਾ ਨੇ ਮੇਰੇ ਉੱਪਰ ਚੜ੍ਹਨ ਵਾਸਤੇ ਕੋਈ ਰੱਸਾ ਲਮਕਾਇਆ ਹੋਇਆ। ਉਸ ਅਸਰਾਲ ਨੂੰ ਫੜਿਆ, ਉੱਪਰ ਚੜ੍ਹਨਾ ਸ਼ੁਰੂ ਕਰ ਦਿੱਤਾ। ਜਿਹੜਾ ਅਸਰਾਲ, ਇਸਦੇ ਸਿਰ ਵਿੱਚ, ਇਸਦੇ ਧੌਣ ਵਿੱਚ ਬੜਾ ਬਲ ਹੁੰਦਾ, ਬੰਦੇ ਨੂੰ ਵੀ ਫੜ ਲੈਂਦਾ, ਜਾਨਵਰ ਨੂੰ ਵੀ ਫੜ ਲੈਂਦਾ, ਫੜ ਕੇ ਮੂੰਹ ਦੇ ਵਿੱਚ ਪਟਕਾ ਪਟਕਾ ਕੇ ਧਰਤੀ 'ਤੇ ਮਾਰਦਾ ਅਤੇ ਖਾ ਜਾਂਦਾ। ਇਸ ਪ੍ਰਕਾਰ ਇਸਦੀ ਧੌਣ ਵਿੱਚ ਬੜਾ ਬਲ ਹੁੰਦਾ। ਜਿਸ ਵੇਲੇ ਇਸ ਨੂੰ ਫੜ ਕੇ ਲਮਕ ਕੇ ਬਿਲ ਮੰਗਲ ਉੱਪਰ ਨੂੰ ਚੜ੍ਹਿਆ, ਅਸਰਾਲ ਦੀ ਧੌਣ 'ਤੇ ਪਹਿਲੇ ਬਲਸ਼ਾਲੀ ਹੁੰਦੀ ਹੈ, ਉਹ ਡਿੱਗਿਆ ਨਹੀਂ। ਅਸਰਾਲ ਨੂੰ ਫੜ ਕੇ ਚੁਬਾਰੇ 'ਤੇ ਚੜ੍ਹਿਆ, ਜਾ ਕੇ ਬੂਹਾ ਖੜਕਾਇਆ, ਵੇਸਵਾ ਨੇ ਦਰਵਾਜ਼ਾ ਖੋਲ੍ਹਿਆ, ਕੌਣ ਹੈ ਇਸ ਵੇਲੇ ਰਾਤਰੀ ਦੇ ਸਮੇਂ? ਇਸ ਨੇ ਆਖਿਆ, ਮੈਂ ਬਿਲ ਮੰਗਲ ਤੇਰੇ ਦਰਸ਼ਨ ਕਰਨ ਵਾਸਤੇ, ਤੈਨੂੰ ਵੇਖਣ ਵਾਸਤੇ ਆਇਆ। ਵੇਸਵਾ ਹੈਰਾਨ ਹੋ ਗਈ, ਤੂੰ ਤੇ ਬ੍ਰਾਹਮਣ ਹੈ, ਤੂੰ ਤੇ ਪੂਜਾ ਕਰਨ ਵਾਲਾ ਹੈ, ਇੱਥੇ ਕਿਵੇਂ ਆ ਗਿਆ? ਕਹਿਣ ਲੱਗਾ, ਪੂਜਾ ਤੇ ਲੋਕਾਂ ਵਾਸਤੇ ਹੀ ਕਰਦਾ, ਦੇਖਦਾ ਮੈਂ ਤੈਨੂੰ ਹੀ ਹੈ, ਸਾਰਾ ਦਿਨ ਤੇਰੇ ਦਰਸ਼ਨ ਹੁੰਦੇ ਨੇ, ਅੱਜ ਤੇਰਾ ਦੀਦਾਰ ਹੀ ਨਹੀਂ ਹੋਇਆ, ਤੇਰੇ ਦਰਸ਼ਨ ਕਰਨ ਵਾਸਤੇ, ਤੈਨੂੰ ਤੱਕਣ ਵਾਸਤੇ ਇੱਥੇ ਆਇਆ ਹੈ। ਉਸਨੇ ਆਖਿਆ, ਇੰਨੀ ਵਰਖਾ ਹੋ ਰਹੀ ਹੈ, ਇੰਨਾ ਮੀਂਹ ਪੈ ਰਿਹਾ, ਹੜ੍ਹ ਆਇਆ ਹੋਇਆ ਨਦੀ ਦੇ ਵਿੱਚ, ਤੂੰ ਪਾਰ ਕਿਵੇਂ ਆਇਆ ਅਤੇ ਚੁਬਾਰੇ 'ਤੇ ਕਿਵੇਂ ਚੜ੍ਹਿਆ? ਕਹਿਣ ਲੱਗਾ, ਜਿਹੜਾ ਮੇਰੇ ਵਾਸਤੇ ਤੂੰ ਰੱਸਾ ਲਮਕਾਇਆ ਨਾ, ਮੋਟਾ ਸਾਰਾ, ਉਸ ਰੱਸੇ ਨੂੰ ਲਮਕ ਫੜ ਕੇ ਮੈਂ ਉੱਪਰ ਚੜ੍ਹ ਕੇ ਆ ਗਿਆ। ਅਤੇ ਇਸ ਵੇਲੇ ਵੇਸਵਾ ਨੇ ਆਖਿਆ, ਮੈਂ ਤਾਂ ਕੋਈ ਰੱਸਾ ਲਮਕਾਇਆ ਹੀ ਨਹੀਂ। ਹੈਰਾਨ ਹੋਈ, ਦੀਵਾ ਲਿਆ, ਕਿਸੇ ਬਰਤਨ ਭਾਂਡੇ ਦੇ ਨਾਲ ਢੱਕਿਆ, ਕਹਿਣ ਲੱਗੀ, ਦਿਖਾ ਮੈਂ ਤੇਰੇ ਵਾਸਤੇ ਕਿਹੜਾ ਰੱਸਾ ਲਮਕਾਇਆ, ਮੈਂ ਤਾਂ ਕੁਛ ਯਤਨ ਕੀਤਾ ਹੀ ਨਹੀਂ। ਜਦੋਂ ਆ ਕੇ ਵੇਖਿਆ ਤਾਂ ਵੱਡੀ ਭਾਰੀ ਅਸਰਾਲ ਪਨਾਲੇ ਵਿੱਚ ਉਸਦਾ ਮੂੰਹ ਫਸਿਆ ਹੋਇਆ ਅਤੇ ਥੱਲੇ ਜ਼ਮੀਨ ਵੱਲ ਨੂੰ ਲਮਕੀ ਪਈ ਹੈ। ਵੇਖ ਕੇ ਹੈਰਾਨ ਹੋ ਗਈ, ਕਹਿਣ ਲੱਗੀ, ਤੂੰ ਇੰਨਾ ਮੋਹ ਦੇ ਵਿੱਚ ਗਲਤਾਨ ਹੋ ਗਿਆ, ਇੰਨਾ ਮੋਹ ਦੇ ਵਿੱਚ ਲਪਾਏਮਾਨ ਹੋ ਗਿਆ, ਤੈਨੂੰ ਰੱਸੇ 'ਤੇ ਅਸਰਾਲ ਦਾ ਵੀ ਪਤਾ ਨਹੀਂ ਲੱਗਾ, ਅਸਰਾਲ ਨੂੰ ਰੱਸਾ ਸਮਝ ਕੇ ਚੜ੍ਹ ਆਇਆ, ਇੱਥੇ ਕਿਵੇਂ ਪੁੱਜਾ, ਨਦੀ ਕਿਵੇਂ ਪਾਰ ਕੀਤੀ? ਕਹਿਣ ਲੱਗਾ, ਜਿਹੜਾ ਤੁਲਹਾ ਮੇਰੇ ਲਈ ਭੇਜਿਆ ਸੀ ਉਸ 'ਤੇ ਚੜ੍ਹ ਕੇ ਆਇਆ। ਫਿਰ ਵੇਸਵਾ ਨੇ ਆਖਿਆ, ਮੈਂ ਤਾਂ ਕੋਈ ਤੁਲਹਾ ਭੇਜਿਆ ਹੀ ਨਹੀਂ, ਕਿਸ ਨੂੰ ਤੁਲਹਾ ਕਹਿੰਦਾ, ਮੈਨੂੰ ਵਿਖਾ ਤੇ ਸਹੀ। ਦੀਵਾ ਲੈ ਕਰਕੇ ਕਿਸੇ ਬਰਤਨ ਇਤਿਆਦਿਕ ਦੇ ਨਾਲ ਢੱਕਿਆ ਹੋਇਆ, ਹਵਾ ਤੋਂ ਬਚਾ ਕੇ ਨਦੀ ਦੇ ਕਿਨਾਰੇ 'ਤੇ ਗਈ ਅਤੇ ਜਾ ਕੇ ਦੇਖਿਆ, ਛਾਪਿਆਂ ਦੇ ਵਿੱਚ ਇੱਕ ਮੁਰਦਾ ਪਏ ਸਰੀਰ ਨੂੰ, ਇੱਕ ਲਾਸ਼ ਨੂੰ ਇਹ ਬੰਨ ਕੇ ਆਇਆ। ਕਹਿਣ ਲੱਗਾ, ਇਸ ਤੁਲਹੇ 'ਤੇ ਚੜ੍ਹ ਕੇ ਆਇਆ ਹੈ। ਦੀਵੇ ਦੀ ਰੌਸ਼ਨੀ ਦੇ ਨਾਲ ਦੇਖਿਆ ਤੇ ਕਿਸੇ ਮ੍ਰਿਤਕ ਬੰਦੇ ਦਾ ਮਰਿਆ ਸਰੀਰ ਸੀ। ਕਹਿਣ ਲੱਗੀ, ਹੇ ਕਾਮੀ, ਇਹਨਾਂ ਮੋਹ ਦੇ ਵਿੱਚ ਤੂੰ ਗਲਤਾਨ ਹੋ ਗਿਆ, ਇੱਕ ਲਾਸ਼ ਨੂੰ, ਇੱਕ ਮੁਰਦੇ ਨੂੰ ਤੁਲਹਾ ਸਮਝ ਕੇ ਆ ਗਿਆ, ਜਿੰਨਾ ਮੋਹ ਤੂੰ ਮੇਰੇ ਨਾਲ ਕੀਤਾ।
ਦੇਖਣ ਵਾਸਤੇ ਤੂੰ ਦੇਵ ਪੂਜਾ ਕਰਦਾ ਹੈ, ਇਸ ਪ੍ਰਕਾਰ ਠਾਕੁਰਾਂ ਦੀ ਪੂਜਾ ਕਰਦਾ ਹੈ, ਜੇ ਕਿਤੇ ਇੰਨਾ

0: ਜਿਹੜੇ ਪ੍ਰਾਣੀ ਜਿਹੜੇ ਜੀਵ ਹਰੀ ਪਰਮੇਸ਼ਰ ਜੀ ਤੋਂ ਬੇਮੁਖ ਨੇ ਨਾ ਉਹਨਾਂ ਦੀ ਸੰਗਤ ਛੱਡ ਦੇ। ਵਿਸ਼ਿਆਂ ਦੇ ਨਾਲੋਂ ਵਿਸ਼ਾਈ ਪੁਰਖ ਜ਼ਿਆਦਾ ਖਤਰਨਾਕ ਨੇ ਜੀ। ਕਿਉਂ ਖਤਰਨਾਕ ਨੇ? ਅੱਗ ਬਲਦੀ ਹੋਵੇ ਲਾਟ ਵਿੱਚ ਹੱਥ ਪਾ ਕੇ ਕੱਢ ਲਈਏ ਤੇ ਹੱਥ ਬਚ ਜਾਂਦਾ, ਹੱਥ ਨੂੰ ਲਾਟ ਦੇ ਵਿੱਚ ਘੁਮਾਈਏ ਸੱਜੇ ਖੱਬੇ ਵਿੱਚੋਂ ਦੀ ਆਰ ਪਾਰ ਕੱਢ ਦਈਏ ਬਚ ਜਾਂਦਾ, ਪਰ ਜਿਹੜਾ ਅੱਗ ਦੇ ਵਿੱਚ ਪੈ ਕਰਕੇ ਤਪਿਆ ਹੋਇਆ ਲੋਹਾ ਹੁੰਦਾ ਨਾ, ਜੇ ਉਸ ਨੂੰ ਹੱਥ ਲੱਗ ਜਾਵੇ ਫਿਰ ਨਹੀਂ ਬਚਦਾ, ਫਿਰ ਜ਼ਰੂਰ ਬਰ ਜ਼ਰੂਰ ਸੜ ਜਾਂਦਾ। ਜਿਵੇਂ ਅੱਗ ਦੇ ਨਾਲੋਂ ਅੱਗ ਵਿੱਚ ਪੈਣ ਵਾਲਾ ਲੋਹਾ ਖਤਰਨਾਕ ਹੈ, ਇਵੇਂ ਵਿਸ਼ਿਆਂ ਦੇ ਨਾਲੋਂ ਵਿਸ਼ਾਈ ਪੁਰਖ ਜ਼ਿਆਦਾ ਖਤਰਨਾਕ ਨੇ। ਇਹ ਇਸ ਪ੍ਰਕਾਰ ਜਿਹੜੇ ਸੁਭਾਅ ਨੇ ਵਿਗਾੜ ਦਿੰਦੇ ਨੇ, ਕੁਸੰਗੀ ਬਣਾ ਦਿੰਦੇ ਨੇ। ਬਚਨ ਕਰਦੇ ਨੇ ਇਹ ਮੇਰਿਆ ਮਨਾ, ਜਿਹੜੇ ਹਰੀ ਪਰਮੇਸ਼ਰ ਜੀ ਤੋਂ ਬੇਮੁਖ ਨੇ ਉਹਨਾਂ ਦੀ ਸੰਗਤ ਨਾ ਕਦੇ ਕਰੀ, ਉਹਨਾਂ ਦੀ ਸੰਗਤ ਦਾ ਤਿਆਗ ਕਰਦੇ। ਇਸੇ ਪ੍ਰਕਾਰ
1: ਛਾਡ ਮਨ ਹਰ ਬਿਮੁਖਨ ਕੋ ਸੰਗ,
0: ਤੇ ਮਨ ਦਾ ਦੂਸਰਾ ਅਰਥ ਹੈ ਸੰਪਰਦਾਈ ਅਰਥ ਹੈ ਭਾਈ। ਹੇ ਭਾਈ, ਜਿਹੜੇ ਪ੍ਰਾਣੀ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬੇਮੁਖ ਨੇ ਨਾ, ਉਹਨਾਂ ਦਾ ਸੰਗ ਛੱਡ ਦੇ, ਕਦੇ ਉਹਨਾਂ ਦੀ ਸੰਗਤ ਨਾ ਕਰੀ। ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ ਨਾ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰ ਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਾਉ ਕਿਛ ਲਾਗੈ ਦਾਗ। ਉਹਨਾਂ ਵਿਸ਼ਈਆਂ ਦੀ ਸੰਗਤ ਦੇ ਨਾਲ ਮਨ ਮਲੀਨ ਹੋ ਜਾਂਦਾ। ਇਸ ਕਰਕੇ ਭਾਈ, ਵਿਸ਼ਈਆਂ ਦੀ ਪਰਮੇਸ਼ਰ ਜੀ ਤੋਂ ਬੇਮੁਖ ਹੋਇਆ ਜੀਵਾਂ ਦੀ ਸੰਗਤ ਛੱਡ ਦੇਣਾ ਕਰੋ, ਉਹਨਾਂ ਦੀ ਸੰਗਤ ਨਾ ਕਰੋ। ਸਾਧ ਸੰਗਤ ਜੀ, ਇਸ ਪ੍ਰਕਾਰ ਇੱਕ ਹੀ ਪੰਗਤੀ ਉਚਾਰੀਏ ਤੇ ਭਗਤ ਸੂਰਦਾਸ ਸਾਹਿਬ ਜੀ ਦਾ ਮਨ ਇੰਨਾ ਇਕਾਗਰ ਹੋਇਆ, ਪਰਮੇਸ਼ਰ ਜੀ ਦੇ ਸਰੂਪ ਦਾ ਧਿਆਨ ਮਨ ਵਿੱਚ ਆ ਗਿਆ ਤੇ ਪਰਮੇਸ਼ਰ ਜੀ ਦੇ ਸਰੂਪ ਰੂਪ ਦੇ ਧਿਆਨ ਵਿੱਚ ਬਿਰਤੀ ਲੱਗ ਗਈ। ਪਰਮੇਸ਼ਰ ਜੀ ਦੇ ਧਿਆਨ ਕਰਕੇ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਨਾਲ ਦਰਸ਼ਨਾਂ ਦੇ ਵਿੱਚ ਮਗਨ ਹੋ ਗਏ, ਅੱਗੇ ਬਚਨ ਨਹੀਂ ਉਚਾਰਿਆ। ਭਾਈ ਗੁਰਦਾਸ ਸਾਹਿਬ ਜੀ ਨੇ ਕਲਮ ਫੜੀ ਹੈ, ਵੇ ਉਡੀਕ ਕਰ ਰਹੇ ਨੇ ਭਗਤ ਸਾਹਿਬ ਜੀ ਬੋਲਣ ਤੇ ਅੱਗੇ ਲਿਖੀਏ। ਆਪ ਜੀ ਦੀ ਬਿਰਤੀ ਲੱਗ ਗਈ, ਅੱਗੇ ਬਚਨ ਕੋਈ ਬੋਲਿਆ ਹੀ ਨਹੀਂ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਗੁਰਦਾਸ ਜੀ ਹੁਣ ਇਹਨਾਂ ਦੀ ਸਮਾਧੀ ਲੱਗ ਗਈ ਹੈ, ਸਮਾਧੀ ਸਥਿਤ ਹੋ ਗਏ ਨੇ, ਗਿਆਨ ਅਰੂੜ ਅਵਸਥਾ ਦੇ ਅਧਿਕਾਰੀ ਨੇ, ਹੁਣ ਇਹਨਾਂ ਨੂੰ ਜਗਾਉਣਾ ਨਹੀਂ, ਬਿਰਤੀ ਭੰਗ ਨਹੀਂ ਕਰਨੀ, ਸਮਾਧੀ ਉਥਾਨ ਨਹੀਂ ਕਰਨੀ, ਇਹਨਾਂ ਦੀ ਸਮਾਧੀ ਲੱਗੀ ਰਹਿਣ ਦਿਓ। ਫਿਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਭਗਤ ਸੂਰਦਾਸ ਸਾਹਿਬ ਜੀ ਦੇ ਨਾਮ ਤੇ ਆਪ ਸ਼ਬਦ ਉਚਾਰਦੇ ਨੇ। ਜਿਵੇਂ ਕਿਸੇ ਨੂੰ ਸਰੋਪਾ ਦਈਦਾ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰੋਪਾ ਵਜੋਂ ਸ਼ਬਦ ਉਚਾਰਦੇ ਨੇ, ਤੇ ਸਰੋਪਾ ਜਿਸ ਨੂੰ ਦਿੱਤਾ ਜਾਵੇ ਫਿਰ ਉਸੇ ਦਾ ਹੀ ਹੋ ਜਾਂਦਾ ਨਾ। ਉਚਾਰਿਆ ਤੇ ਸਤਿਗੁਰੂ ਜੀ ਨੇ ਆ, ਪਰ ਭਗਤ ਸੂਰਦਾਸ ਸਾਹਿਬ ਜੀ ਦੇ ਨਾਮ ਤੋਂ ਉਚਾਰਿਆ, ਇਸ ਕਰਕੇ ਇਸ ਨੂੰ ਭਗਤ ਸੂਰਦਾਸ ਜੀ ਦਾ ਬਚਨੀ ਕਿਹਾ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਚਾਰਦੇ ਹਨ ਜੀ,
1: ਸਾਰੰਗ ਮਹੱਲਾ ਪੰਜਵਾਂ।
0: ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਸਾਰੰਗ ਰਾਗ ਦੇ ਅੰਦਰ ਫਰਮਾਉਂਦੇ ਹਨ,
1: ਸੂਰਦਾਸ
0: ਭਗਤ ਸੂਰਦਾਸ ਜੀ ਨੂੰ ਸਿਰੋ ਪਾਉ ਦੇ ਰਹੇ ਨੇ। ਸ਼ਬਦ ਸਤਿਗੁਰੂ ਜੀ ਦਾ ਆਪਣਾ ਹੈ, ਉਚਾਰਿਆ ਭਗਤ ਸੂਰਦਾਸ ਸਾਹਿਬ ਜੀ ਦੇ ਨਾਮ ਤੋਂ ਹੈ, ਇਸ ਕਰਕੇ ਸਤਿਗੁਰੂ ਜੀ ਦਾ ਨਾਮ ਵੀ ਸਾਰੰਗ ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਵੀ ਆ ਗਿਆ ਤੇ ਸੂਰਦਾਸ ਭਗਤ ਸਾਹਿਬ ਜੀ ਦਾ ਨਾਮ ਵੀ ਆ ਗਿਆ।
1: ਇੱਕ ਓਵੰਕਾਰ
0: ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ, ਇੱਕ ਜੋ ਅਦੁੱਤੀ ਬ੍ਰਹਮ ਹੈ ਸਰਬਦਾ ਪ੍ਰਕਾਸ਼ਕ ਰੂਪ ਹੈ,
1: ਸਤਿਗੁਰ ਪ੍ਰਸਾਦ,
0: ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੁੰਦੀ ਹੈ ਜੀਓ,
1: ਹਰ ਕੇ ਸੰਗ ਬਸੇ ਹਰ ਲੋਕ।
0: ਹਜ਼ੂਰ ਫਰਮਾਵਣਾ ਕਰਦੇ ਨੇ, ਹੇ ਭਾਈ ਜਿਹੜੇ ਹਰੀ ਪਰਮੇਸ਼ਰ ਜੀ ਦੇ ਲੋਕ ਨੇ ਨਾ, ਹਰੀ ਪਰਮੇਸ਼ਰ ਜੀ ਦੇ ਜਨ ਨੇ, ਸੰਤ ਨੇ, ਸਾਧੂ ਨੇ, ਮਹਾਤਮਾ ਨੇ, ਉੱਤਮ ਅਧਿਕਾਰੀ ਨੇ, ਚੰਗੇ ਜਗਿਆਸੂ ਨੇ, ਉਹ ਹਰੀ ਪਰਮੇਸ਼ਰ ਜੀ ਦੇ ਅੰਗ ਸੰਗ ਹੀ ਵੱਸਦੇ ਨੇ। ਜਿਵੇਂ ਭਗਤ ਸੂਰਦਾਸ ਜੀ ਇੱਕ ਬਚਨ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਉਚਾਰਿਆ ਤੇ ਮਨ ਕਰਕੇ ਪਰਮੇਸ਼ਰ ਜੀ ਦੇ ਸੰਗੀ ਹੋ ਗਏ, ਗਿਆਨ ਅਰੂੜ ਅਵਸਥਾ ਦੇ ਅਧਿਕਾਰੀ ਪਰਮੇਸ਼ਰ ਜੀ ਦੇ ਧਿਆਨ ਦੇ ਵਿੱਚ ਸਥਿਤ ਹੋ ਗਏ ਨੇ। ਹਰੀ ਪਰਮੇਸ਼ਰ ਜੀ ਦੇ ਲੋਕ, ਹਰੀ ਪਰਮੇਸ਼ਰ ਜੀ ਦੇ ਪਿਆਰੇ, ਹਰੀ ਪਰਮੇਸ਼ਰ ਜੀ ਦੇ ਅੰਗ ਸੰਗ ਹੀ ਵੱਸਦੇ ਹਨ।

0: ਸੋ ਮਹਾਰਾਜ ਕੀ ਪਛਾਣ ਹੁੰਦੀ ਹੈ ਹਰੀ ਜੀ ਦੇ ਸੰਤਾਂ ਦੀ? ਤੇ ਆਪ ਜੀ ਬਚਨ ਕਰਦੇ ਨੇ ਆਪਣਾ ਤਨ, ਆਪਣਾ ਮਨ ਅਤੇ ਆਪਣਾ ਸਰਬੰਸ ਹਰੀ ਪਰਮੇਸ਼ਰ ਜੀ ਨੂੰ ਸਭ ਕੁਝ ਅਰਪਣ ਕਰ ਦਿੰਦੇ ਹਨ। ਇਸੇ ਪ੍ਰਕਾਰ
1: ਤਨ ਮਨ ਅਰਪ ਸਰਬਸ ਸਭ ਅਰਪਿਓ।
0: ਭਾਈ ਵਾਹਿਗੁਰੂ ਜੀ ਦੇ ਪਿਆਰੇ ਵਾਹਿਗੁਰੂ ਜੀ ਨੂੰ ਤਨ ਮਨ ਧਨ ਸਭ ਕੁਛ ਅਰਪਣ ਕਰ ਦਿੰਦੇ ਨੇ, ਤੇ ਜਿਹੜੇ ਪਿਆਰੇ ਵਾਹਿਗੁਰੂ ਜੀ ਨੂੰ ਸਭ ਕੁਛ ਅਰਪਣ ਕਰ ਦਿੰਦੇ ਨੇ ਨਾ, ਵਾਹਿਗੁਰੂ ਜੀ ਵੀ ਸਰਬਸ ਸਰਬ ਅਰਪਿਓ, ਆਪਣਾ ਸਾਰਾ ਕੁਝ ਸਰਬੰਸ ਆਪਣੇ ਭਗਤ ਜਨਾਂ ਨੂੰ ਹੀ ਅਰਪਣ ਕਰ ਦਿੰਦੇ ਨੇ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰਿੰਗ ਪਾਣੀ, ਰਾਮ ਕਬੀਰਾ ਏਕ ਭਾਈ ਹੈ ਕੋਈ ਨਾ ਸਕੇ ਪਛਾਣੀ। ਐਸੀ ਅਵਸਥਾ ਬਖਸ਼ ਦਿੰਦੇ ਨੇ, ਸਾਰੀਆਂ ਨੌ ਨਿਧੀਆਂ, 18 ਸਿੱਧੀਆਂ, ਸਾਰੀਆਂ ਰਿਧੀਆਂ, ਸਾਰੀਆਂ ਬਰਕਤਾਂ, ਸਾਰੀਆਂ ਸ਼ਕਤੀਆਂ ਸਮੇਤ ਬ੍ਰਹਮ ਗਿਆਨ ਦੇ ਆਪਣੇ ਪਿਆਰਿਆਂ ਨੂੰ ਬਖਸ਼ ਦਿੰਦੇ ਨੇ। ਰਾਜਾ ਸਗਲੀ ਸ੍ਰਿਸ਼ਟਿਕਾ ਹਰ ਨਾਮ ਮਨ ਭਿੰਨਾ, ਸਾਰੀ ਸ੍ਰਿਸ਼ਟੀ ਦਾ ਰਾਜਾ ਤਿਸ ਨੂੰ ਬਣਾ ਦਿੰਦੇ ਨੇ। ਪਰਮੇਸ਼ਰ ਜੀ ਆਪਣਾ ਸਰਬੰਸ ਆਪਣੇ ਪਿਆਰਿਆਂ ਨੂੰ ਅਰਪਣ ਦਿੰਦੇ ਹਨ, ਕਰ ਦਿੰਦੇ ਹਨ।
1: ਅਨੰਦ ਸਹਜ ਧੁਨ ਚੋਕ,
0: ਉਹਨਾਂ ਦਾ ਆਨੰਦ ਸਰੂਪ ਪਰਮੇਸ਼ਰ ਜੀ ਦੇ ਅੰਦਰ ਸਹਿਜੇ ਹੀ ਸੁਭਾਵਿਕ ਹੀ ਧਿਆਨ ਲੱਗਿਆ ਰਹਿੰਦਾ ਹੈ। ਝੋਕ ਦਾ ਅਰਥ ਹੈ ਬਿਰਤੀ, ਮਨ ਦੀ ਬਿਰਤੀ ਸਹਿਜੇ ਹੀ ਸੁਭਾਵਿਕ ਹੀ ਆਨੰਦ ਸਰੂਪ ਪਰਮੇਸ਼ਰ ਜੀ ਦੇ ਅੰਦਰ ਲੱਗੀ ਰਹਿੰਦੀ ਹੈ ਜੀਓ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਦਰਸ਼ਨ ਪੇਖ ਭਏ ਨਿਰਭਿਖਈ।
0: ਭਾਈ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ ਨਾ, ਵਾਹਿਗੁਰੂ ਜੀ ਦੇ ਦਰਸ਼ਨ ਕਰਕੇ ਵਿਸ਼ਿਆਂ ਤੋਂ ਰਹਿਤ ਹੋ ਜਾਂਦੇ ਨੇ। ਜਿਵੇਂ ਬਿੱਲ ਮੰਗਲ ਜੀ, ਜਦੋਂ ਤੱਕ ਬਿੱਲ ਮੰਗਲ ਨੇ ਉਦੋਂ ਤੱਕ ਵਿਸ਼ਾਈ ਨੇ, ਤੇ ਜਦੋਂ ਉਹ ਸਾਧ ਸੰਗਤ ਜੀ ਪਰਮੇਸ਼ਰ ਜੀ ਦੇ ਦਰਸ਼ਨ ਕਰ ਲਏ, ਅੱਖਾਂ ਦਾ ਵਿਸ਼ਾ ਵੀ ਭੁੱਲ ਗਿਆ, ਹੁਣ ਅੱਖਾਂ ਦੇ ਨਾਲ ਹੋਰ ਕੁਝ ਵੇਖਣ ਦੀ ਇੱਛਾ ਹੀ ਨਹੀਂ। ਭਗਵਾਨ ਜੀ ਤੁਹਾਡੇ ਦਰਸ਼ਨ ਕਰ ਲਏ, ਹੋਰ ਕੁਝ ਦੇਖਣ ਦੀ ਇੱਛਾ ਨਹੀਂ, ਨੇਤਰ ਵਾਪਸ ਲੈ ਲਓ। ਬਚਨ ਕਰਦੇ ਨੇ ਦਰਸ਼ਨ ਪੇਖ ਭਾਏ ਨਿਰਵਿਖਈ, ਪਰਮੇਸ਼ਰ ਜੀ ਦੇ ਪਿਆਰੇ ਪਰਮੇਸ਼ਰ ਜੀ ਦੇ ਦਰਸ਼ਨ ਕਰਕੇ ਸਾਰਿਆਂ ਵਿਸ਼ਿਆਂ ਵਿਕਾਰਾਂ

0: ਇਸੇ ਪ੍ਰਕਾਰ ਧਰਮ ਅਰਥ ਕਾਮ ਮੋਖ ਚਾਰੇ ਪਦਾਰਥਾਂ ਦੀ ਪ੍ਰਾਪਤੀ ਕਰ ਲਈ ਹੈ। ਇਸੇ ਪ੍ਰਕਾਰ ਸਾਲੋਕ ਮੁਕਤੀ ਸਾਮੀਪ ਮੁਕਤੀ ਸੋ ਸਯੁਜ ਮੁਕਤੀ ਦੇ ਸਹਿਤ ਬੈਕੁੰਠ ਦੀਆਂ ਮੁਕਤੀਆਂ ਨੂੰ ਪ੍ਰਾਪਤ ਕਰ ਲਿਆ ਤੇ ਸਭਨਾ ਤੋਂ ਵੱਡੀ ਜੋ ਕਿ ਵਧੇ ਮੁਕਤੀ ਹੈ ਤਿੰਨਾਂ ਨੇ ਉਸ ਵਧੇ ਮੁਕਤੀ ਨੂੰ ਕੇਵਲ ਮੁਕਤੀ ਨੂੰ ਪਾ ਲਿਆ। ਕੇਵਲ ਮੁਕਤੀ ਦੇ ਸਹਿਤ ਸਾਰਿਆਂ ਪਦਾਰਥਾਂ ਨੂੰ ਪਾ ਲਿਆ ਹੈ ਜੀਓ।
1: ਆਨ ਬਸਤ ਸਿਉ ਕਾਜ ਨਾ ਕਛੂ ਹੈ,
0: ਭਾਈ ਉਹਨਾਂ ਦਾ ਕਿਸੇ ਹੋਰ ਵਸਤੂ ਦੇ ਨਾਲ ਕੋਈ ਮਨੋਰਥ ਹੀ ਨਹੀਂ ਰਹਿ ਜਾਂਦਾ, ਕਿਸੇ ਹੋਰ ਵਸਤੂ ਦੀ ਇੱਛਾ ਹੀ ਨਹੀਂ ਕਰਦੇ ਹਨ।
1: ਸੁੰਦਰ ਬਦਨ ਅਲੋਕ,
0: ਅਲੋਕ ਨਾਮ ਤੱਕਣ ਦਾ, ਵੇਖਣ ਦਾ, ਦਰਸ਼ਨ ਕਰਨ ਦਾ, ਬਦਨ ਨਾਮ ਮੁਖ ਦਾ। ਜਦੋਂ ਪਰਮੇਸ਼ਰ ਜੀ ਦੇ ਸੁੰਦਰ ਮੁਖ ਦੇ ਦੀਦਾਰ ਕਰ ਲੈਂਦੇ ਨੇ ਨਾ, ਅਤ ਸੁੰਦਰ ਮਨ ਮੋਹਨਾ ਘਟ ਸੋਹਨਾ ਪ੍ਰਾਣ ਅਧਾਰਾ ਰਾਮ, ਇਸ ਪ੍ਰਕਾਰ ਪ੍ਰਾਣਾ ਦੇ ਆਸਰਾ ਰੂਪ ਪਰਮੇਸ਼ਰ ਜੀ ਦੇ ਸੁੰਦਰ ਸਰੂਪ ਦੇ ਦਰਸ਼ਨ ਕਰ ਲੈਂਦੇ ਨੇ। ਹੋਰ ਕਿਸੇ ਪਦਾਰਥ ਦੀ ਕੋਈ ਇੱਛਾ ਮਨ ਦੇ ਅੰਦਰ ਬਾਕੀ ਨਹੀਂ ਰਹਿ ਜਾਂਦੀ ਹੈ ਤਿੰਨਾਂ ਦੇ।
1: ਸ਼ਿਆਮ ਸੁੰਦਰ ਤਜ ਆਨ ਜੋ ਚਾਹਤ,
0: ਸਾਧ ਸੰਗਤ ਜੀ ਪਾਠ ਸਿਆਮ ਹੈ, ਸਿਆਮ ਰੰਗ ਆਮ ਕਰਕੇ ਸਿਆਹ ਨੂੰ ਕਾਲੇ ਨੂੰ ਕਿਹਾ ਜਾਂਦਾ ਹੈ, ਜਾਂ ਇਵੇਂ ਕਹਿ ਲਈਏ ਸਿਆਮ ਰੰਗ ਜਿਵੇਂ ਬੱਦਲਾਂ ਦਾ ਹੁੰਦਾ ਤਿਵੇਂ ਕਿਹਾ ਜਾਂਦਾ, ਪਰ ਇਸੇ ਪ੍ਰਕਾਰ ਸਿਆਮ ਦੇ ਅਰਥ ਕੀਤੇ ਜਾਂਦੇ ਨੇ ਅਲਸੀ ਦੇ ਫੁੱਲ ਵਰਗਾ, ਕਿਉਂਕਿ ਵਿਸ਼ਨੂੰ ਜੀ ਦਾ ਰੰਗ ਜਿਹੜਾ ਹੈ ਉਹ ਅਲਸੀ ਦੇ ਫੁੱਲ ਵਰਗਾ ਨੀਲਾ ਮੰਨਿਆ ਗਿਆ ਨਾ। ਇਸੇ ਪ੍ਰਕਾਰ ਭਗਵਾਨ ਜੀ ਨੂੰ ਜਿਸ ਵੇਲੇ ਕਾਲੀ ਰਾਗ ਨੇ ਫੂਕ ਮਾਰੀ ਸੀ, ਕ੍ਰਿਸ਼ਨ ਜੀ ਨੂੰ ਰੰਗ ਸਾਵਲਾ ਹੋ ਗਿਆ ਸੀ ਅਲਸੀ ਦੇ ਫੁੱਲ ਵਰਗਾ, ਕਿਉਂਕਿ ਜ਼ਹਿਰ ਦੇ ਪ੍ਰਭਾਵ ਦੇ ਨਾਲ ਇਨਸਾਨ ਨੀਲਾ ਹੋ ਜਾਂਦਾ ਨਾ, ਤੇ ਆਪ ਜੀ ਦਾ ਰੰਗ ਨੀਲਾ ਹੋ ਗਿਆ ਸੀ। ਉਹ ਨੀਲਾ ਕਿਹੋ ਜਿਹਾ? ਅਲਸੀ ਦੇ ਫੁੱਲਾਂ ਵਰਗਾ। ਉਹ ਨੀਲਾ ਕਿਹੋ ਜਿਹਾ? ਜਿਵੇਂ ਕੇਲੇ ਦੇ ਪੌਦੇ ਦੇ ਵਿੱਚੋਂ ਫੁੱਲ ਨਿਕਲਦਾ, ਜਿਸ ਫੁੱਲ ਨੂੰ ਫਿਰ ਫਲ ਲੱਗਦੇ ਨੇ, ਹਰ ਇੱਕ ਪੰਖੜੀ ਦੇ ਥੱਲੇ ਉਹ ਫਲ ਲੱਗਦੇ ਜਾਂਦੇ ਨੇ, ਪੰਖੜੀਆਂ ਝੜਦੀਆਂ ਜਾਂਦੀਆਂ ਨੇ, ਤੇ ਅਗਲੇ ਪਾਸੇ ਕੇਲਿਆਂ ਦੇ ਗੁੱਛੇ ਦੇ ਫਿਰ ਇੱਕ ਫੁੱਲ ਬਚਦਾ, ਉਸ ਦੇ ਉੱਪਰ ਧੁੱਪ ਪਵੇ ਤੇ ਜਿਵੇਂ ਨੀਲਾ ਨੀਲਾ ਪ੍ਰਤੀਤ ਹੁੰਦਾ, ਤੇ ਇਸ ਨੂੰ ਕਿਹਾ ਜਾਂਦਾ ਸਿਆਮ ਰੰਗ। ਕੇਲੇ ਦੇ ਪੌਦੇ ਦੇ ਫੁੱਲ ਦੇ ਉੱਪਰ ਧੁੱਪ ਪੈਣ ਵਰਗਾ ਨੀਲਾ, ਜਾਂ ਕਹਿ ਲਈਏ ਅਲਸੀ ਦੇ ਫੁੱਲਾਂ ਵਰਗਾ ਨੀਲਾ, ਜਿਹੜਾ ਅਤਿਅੰਤ ਸੁੰਦਰ ਮਨਮੋਹਕ ਹੈ। ਸੋ ਇੱਥੇ ਪਰਮੇਸ਼ਰ ਜੀ ਦਾ ਵਾਚਕ ਜਾਣਨਾ, ਸਿਆਮ ਸੁੰਦਰ ਤਜ ਆਨ ਜੋ ਚਾਹਤ, ਜਿਹੜੇ ਐਸੇ ਸੁੰਦਰ ਸਰੂਪ ਵਾਲੇ ਪਰਮੇਸ਼ਰ ਜੀ ਦੇ ਸਰੂਪ ਦੇ ਦਰਸ਼ਨਾਂ ਨੂੰ ਛੱਡ ਕੇ ਹੋਰ ਕਿਸੇ ਪ੍ਰਕਾਰ ਦੇ ਪਦਾਰਥਾਂ ਦੀ ਜਾਂ ਕਾਮ ਇਤਿਆਦਿਕ ਵਿਸ਼ਿਆਂ ਦੀ ਇੱਛਾ ਰੱਖਦੇ ਹਨ।
1: ਜਿਉਂ ਕੁਸ਼ਟੀ ਤਨ ਜੋਂਕ,
0: ਸਤਿਗੁਰੂ ਜੀ ਫਰਮਾਉਂਦੇ ਨੇ ਉਹਨਾਂ ਦੀ ਹਾਲਤ ਇਵੇਂ ਹੁੰਦੀ ਹੈ ਜਿਵੇਂ ਕੋੜੀ ਦੇ ਸਰੀਰ ਨੂੰ ਜੋਕ ਲੱਗ ਜਾਵੇ ਤੇ ਜੋਕ ਦੀ ਹਾਲਤ ਹੁੰਦੀ ਹੈ, ਕਿਉਂਕਿ ਕੋੜੀ ਦੇ ਸਰੀਰ ਦੇ ਅੰਦਰ ਜਿਹੜਾ ਲਹੂ ਜਿਹੜਾ ਰੁਦਰ ਹੁੰਦਾ ਨਾ, ਉਹਦੇ 'ਚ ਇੰਨਾ ਜ਼ਿਆਦਾ ਵਿਗਾੜ ਪੈਦਾ ਹੋਇਆ ਹੁੰਦਾ ਜਿਸ ਨੂੰ ਰੁਦਰ ਵਿਗਾੜ ਕਿਹਾ ਜਾਂਦਾ, ਇੰਨੀ ਅਪਵਿੱਤਰਤਾਈ ਵਾਲਾ ਕੋੜੀ ਦੇ ਸਰੀਰ ਵਾਲੇ ਪ੍ਰਾਣੀ ਦਾ ਲਹੂ ਹੁੰਦਾ ਹੈ, ਜੋ ਕਿ ਉਸ ਨੂੰ ਪੀ ਲਵੇ ਉਸ ਨੂੰ ਲੱਗ ਜਾਵੇ ਤੇ ਤੜਫ ਤੜਫ ਕੇ ਮਰ ਜਾਂਦੀ ਹੈ। ਆਪ ਜੀ ਬਚਨ ਕਰਦੇ ਨੇ ਜਿਵੇਂ ਕੁਸ਼ਤੀ ਦੇ ਕੋੜੀ ਦੇ ਤਨ ਨੂੰ ਜੋਕ ਲੱਗ ਜਾਵੇ, ਉਸਦਾ ਲਹੂ ਪੀ ਜਾਵੇ ਤੇ ਤੜਫ ਤੜਫ ਕੇ ਮਰਦੀ ਹੈ ਨਾ, ਇਵੇਂ ਭਾਈ ਵਿਕਾਰਾਂ ਦੀ ਸੰਗਤ ਕਰਨੀ ਕੋੜ ਦੀ ਸੰਗਤ ਹੈ, ਤੇ ਜਿਹੜੇ ਵਿਸ਼ੇ ਭੋਗਾਂ ਵਿੱਚ ਲੱਗੇ ਰਹਿੰਦੇ ਇਹ ਕੋੜੀ ਦਾ ਲਹੂ ਪੀਣ ਹੈ, ਉਹ ਤੜਫ ਤੜਫ ਕੇ ਦੁਨੀਆਂ ਦੇ ਅੰਦਰ ਰੋਗੀ ਹੋ ਕਰਕੇ ਮਰ ਜਾਂਦੇ ਹਨ।
1: ਸੂਰਦਾਸ ਮਨ ਪ੍ਰਭ ਹੱਥ ਲੀਨੋ,
0: ਤੇ ਭਗਤ ਸੂਰਦਾਸ ਸਾਹਿਬ ਜੀ ਦੇ ਮਨ ਦੀ ਅਵਸਥਾ ਸਤਿਗੁਰੂ ਜੀ ਪ੍ਰਗਟ ਕਰਦੇ ਨੇ, ਅਥਵਾ ਭਗਤ ਸੂਰਦਾਸ ਸਾਹਿਬ ਜੀ ਦੇ ਨਾਮ ਦੀ ਮੋਹਰ ਲਾ ਕਰਕੇ ਬਚਨ ਕਰਦੇ ਨੇ, ਮਨ ਪ੍ਰਭ ਹੱਥ ਲੀਨੋ, ਭਗਤ ਸੂਰਦਾਸ ਜੀ ਨੇ ਮਨ ਰੂਪੀ ਹੱਥਾਂ ਦੇ ਵਿੱਚ ਪ੍ਰਭੂ ਪਰਮੇਸ਼ਰ ਜੀ ਦੇ ਸਰੂਪ ਨੂੰ ਪ੍ਰਾਪਤ ਕਰ ਲਿਆ ਹੈ, ਅਰਥਾਤ ਮਨ ਦੇ ਧਿਆਨ ਕਰਕੇ ਪ੍ਰਭੂ ਪਰਮੇਸ਼ਰ ਜੀ ਦੇ ਸਰੂਪ ਦੇ ਅੰਦਰ ਇਕਾਗਰ ਹੋਏ ਹਨ, ਲੀਨ ਹੋਏ ਹਨ।
1: ਦੀਨੋ ਇਹੋ ਪਰ ਲੋਕ,
0: ਦੀਨੋ ਇਹੋ, ਇਹ ਲੋਕ ਵੀ ਪਰਮੇਸ਼ਰ ਜੀ ਦੇ ਦਰਸ਼ਨਾਂ ਤੋਂ ਕੁਰਬਾਨ ਕਰ ਦਿੱਤਾ ਹੈ ਤੇ ਪਰਲੋਕ ਵੀ ਕੁਰਬਾਨ ਕਰ ਦਿੱਤਾ ਹੈ, ਅਰਥਾਤ ਲੋਕ ਪਰਲੋਕ ਦੇ ਕਿਸੇ ਸੁੱਖ ਦੀ ਇੱਛਾ ਨਹੀਂ ਰੱਖੀ, ਦੋਵੇਂ ਲੋਕ ਵਾਰ ਦਿੱਤੇ ਉਸ ਸੁੰਦਰ ਸਰੂਪ ਤੋਂ। ਇਸੇ ਪ੍ਰਕਾਰ
1: ਦੀਨੋ ਇਹੋ ਪਰਲੋਕ,
0: ਦੀਨੋ ਇਹੋ, ਇਹ ਮਨ ਆਪਣਾ ਸੁੰਦਰਤਾ ਪਰਮੇਸ਼ਰ ਜੀ ਦੇ ਧਿਆਨ ਵਿੱਚ ਦਿੱਤਾ, ਲਗਾ ਦਿੱਤਾ ਤੇ ਪਰਲੋਕ ਆਪ ਜੀ ਨੇ ਸਵਾਰ ਲੈਣਾ ਕੀਤਾ, ਪਰਮੇਸ਼ਰ ਜੀ ਦੇ ਦੇਸ਼ ਵਿੱਚ ਆਪ ਜੀ ਦਾ ਬਹੁਤਾ ਸਨਮਾਨ ਹੋਵੇਗਾ, ਪਰਲੋਕ ਦੀ ਇਹਨਾਂ ਨੇ ਮੁਕਤੀ ਨੂੰ ਪ੍ਰਾਪਤ ਕਰ ਲੈਣਾ ਕੀਤਾ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਗਤ ਸੂਰਦਾਸ ਸਾਹਿਬ ਜੀ ਦੇ ਪ੍ਰਥਾ ਇਹ ਸ਼ਬਦ ਉਚਾਰਿਆ ਹੈ। ਬਾਅਦ ਦੇ ਵਿੱਚ ਜਦੋਂ ਅਗਲਾ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਵੀ ਲਿਖਵਾ ਚੁੱਕੇ ਨਾ, ਫਿਰ ਆਪ ਜੀ ਦੀ ਸਮਾਧ ਖੁੱਲੀ ਸੀ, ਆਪ ਜੀ ਨੇ ਅੱਗੇ ਫਿਰ ਸ਼ਬਦ ਉਚਾਰਿਆ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਹੁਣ ਇਸ ਰਾਗ ਦੀ ਸਮਾਪਤੀ ਕਰ ਦਿੱਤੀ ਹੋਈ ਹੈ, ਅਗਲਾ ਮਲਾਰ ਰਾਗ ਪ੍ਰਾਰੰਭ ਕਰ ਦਿੱਤਾ ਹੋਇਆ। ਇਸ ਕਰਕੇ ਫਿਰ ਇੱਕ ਹੀ ਪੰਕਤੀ ਭਗਤ ਸੂਰਦਾਸ ਸਾਹਿਬ ਜੀ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਿਖਵਾਈ ਏ, ਅੱਗੇ ਆਪ ਸਿਰੋ ਭਾਵ ਦੇ ਕਰਕੇ ਸ਼ਬਦ ਉਚਾਰਿਆ ਹੈ ਜੀ। ਸੋ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਸਲੋਕ ਭਗਤ ਕਬੀਰ ਸਾਹਿਬ ਜੀ ਦਾ, ਭਾਵੇਂ ਕਿ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਪਹਿਲਾਂ ਵੀ ਆ ਚੁੱਕੀ ਹੈ, ਫਿਰ ਭਗਤ ਕਬੀਰ ਸਾਹਿਬ ਜੀ ਦਾ ਸਲੋਕ ਆ ਰਿਹਾ। ਇਸ ਦਾ ਕਾਰਨ ਕੀ ਹੈ ਜੀ? ਇਸ ਦਾ ਕਾਰਨ ਹੈ ਪ੍ਰਕਰਨ। ਪ੍ਰਕਰਨ ਦੇ ਅਨੁਸਾਰ ਵੈਰਾਗਮਈ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਗਤ ਕਬੀਰ ਸਾਹਿਬ ਜੀ ਦਾ ਲਿਖਵਾਉਂਦੇ ਹਨ।
1: ਸਾਰੰਗ ਕਬੀਰ ਜੀਓ।
0: ਸੋ ਇੱਥੇ ਸਿਰਲੇਖ ਸਾਰੰਗ ਆਇਆ। ਸਾਰੰਗ ਰਾਗ ਦਾ ਨਾਮ ਹੈ। ਪਹਿਲਾਂ ਵੀ ਸਾਧ ਸੰਗਤ ਜੀ ਰਾਗ ਦੇ ਵਿੱਚ ਬਹੁਤਾਤ ਸ਼ਬਦਾਂ ਦਾ ਸਿਰਲੇਖ ਸਾਰੰਗ ਆਇਆ ਤੇ ਸੰਪਰਦਾਇ ਮਰਿਆਦਾ ਹੈ, ਜਿੱਥੇ ਜਿਵੇਂ ਆਇਆ ਉੱਥੇ ਉਵੇਂ ਹੀ ਪੜ੍ਹਨਾ। ਜਿੱਥੇ ਸਾਰੰਗ ਆਇਆ ਉੱਥੇ ਸਾਰੰਗ ਪੜ੍ਹਨਾ, ਜਿੱਥੇ ਸਾਰੰਗ ਆਇਆ ਉੱਥੇ ਸਾਰੰਗ ਪੜ੍ਹਨਾ। ਜਿਹੜਾ ਭੇਦ ਆਪ ਸਤਿਗੁਰੂ ਜੀ ਨੇ ਰੱਖਿਆ ਉਵੇਂ ਹੀ ਪੜ੍ਹਨਾ। ਸਾਰੰਗ ਕਬੀਰ ਜੀਓ, ਸਿਰਲੇਖ ਸਾਰੰਗ ਹੈ, ਅਰਥ ਸਾਰੰਗ ਹੀ ਹੈ। ਸਾਰੰਗ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦਾ ਸਲੋਕ ਸਤਿਗੁਰੂ ਜੀ ਲਿਖਵਾਉਂਦੇ ਹਨ।
1: ਇੱਕ ਓਅੰਕਾਰ
0: ਜੋ ਅਦੁੱਤੀ ਬ੍ਰਹਮ ਹੈ, ਤ੍ਰੇਈ ਕਾਲ ਅਬਾਧ ਹੈ, ਸਰਬ ਦੇ ਪ੍ਰਕਾਸ਼ਕ ਰੂਪ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਹਨ।
1: ਸਤਿਗੁਰ ਪ੍ਰਸਾਦ,
0: ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੁੰਦੀ ਹੈ ਜੀ।
1: ਹਰ ਬਿਨ ਕੌਣ ਸਹਾਈ ਮਨ ਕਾ।
0: ਸਾਧ ਸੰਗਤ ਜੀ, ਕੋਈ ਐਸਾ ਸੰਗੀ ਸੀ ਜਿਹੜਾ ਮੋਹ ਦੇ ਵਿੱਚ ਗਲਤਾਨ ਹੋ ਗਿਆ, ਪਰਿਵਾਰ ਮੋਹ ਦੇ ਵਿੱਚ ਐਸਾ ਲੱਗਿਆ, ਵਾਹਿਗੁਰੂ ਜੀ ਦੀ ਬੰਦਗੀ ਛੱਡ ਬੈਠਾ। ਆਪ ਜੀ ਦੇ ਕੋਲ ਜਦੋਂ ਚਿਰ ਕਾਲ ਤੋਂ ਬਾਅਦ ਆਇਆ ਨਾ, ਤੇ ਆਪ ਜੀ ਤੇ ਸਾਨੂੰ ਸਿੱਖਿਆ ਦਿੰਦੇ ਨੇ, ਇਹ ਭਾਈ ਵਾਹਿਗੁਰੂ ਜੀ ਦੀ ਬੰਦਗੀ ਕਿਉਂ ਛੱਡ ਦਿੱਤੀ ਏ? ਹਰ ਬਿਨ ਹਰੀ ਪਰਮੇਸ਼ਰ ਜੀ ਤੋਂ ਬਿਨਾਂ ਅੰਤਕਾਲ ਇਸ ਮਨ ਇਸ ਜੀਵ ਦਾ, ਜੀਵ ਆਤਮਾ ਦਾ ਕੌਣ ਸਹਾਇਕ ਹੋਵੇਗਾ? ਜਦੋਂ ਸੂਖਮ ਸਰੀਰ ਦਰਗਾਹ ਵਿੱਚ ਜਾਵੇਗਾ ਭਾਈ, ਉਦੋਂ ਇਸ ਜੀਵ ਦਾ ਕੌਣ ਸਹਾਈ ਹੋਵੇਗਾ?
1: ਮਾਤ ਪਿਤਾ ਭਾਈ ਸਤਬੰਤਾ।
0: ਕਹਿਣ ਲੱਗਾ, ਜਿਸ ਮਾਤਾ ਦੀ ਸੇਵਾ ਕਰਦਾ, ਪਿਤਾ ਦੇ ਨਾਲ ਮੋਹ ਕਰਦਾ, ਸੁਤ ਪੁੱਤਰ ਤੇ ਇਸਤਰੀ ਦੇ ਨਾਲ ਪਿਆਰ ਕਰਦਾ, ਮੇਰੀ ਸਹਾਇਤਾ ਨਹੀਂ ਕਰਨਗੇ? ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਭਾਈ ਮਾਤਾ ਵੀ ਕਿਸੇ ਦੇ ਨਾਲ ਨਹੀਂ ਜਾਂਦੀ ਲੇਖਾ ਦੇਣ ਵਾਸਤੇ। ਮਾਤਾ ਦੀ ਸੇਵਾ ਕਰਦਾ ਤੇਰਾ ਪੁੱਤਰ ਧਰਮ ਹੈ, ਰਾਤ ਦਿਨ ਕਰਨੀ ਏ ਤੇ ਮਨ ਲਾ ਕੇ ਕਰਨੀ ਏ। ਪਰ ਜਿਸ ਪਰਮੇਸ਼ਰ ਜੀ ਨੇ ਤੈਨੂੰ ਮਾਤਾ ਪਿਤਾ ਦਾ ਸਾਥ ਦਿੱਤਾ, ਮਾਤਾ ਪਿਤਾ ਦਾ ਸਾਇਆ ਤੇਰੇ ਸਿਰ ਤੇ ਬਖਸ਼ਿਆ, ਉਸ ਪਰਮੇਸ਼ਰ ਜੀ ਨੂੰ ਵਿਸਾਰਨਾ ਨਹੀਂ, ਬਲਕਿ ਉਸਦੀ ਬੰਦਗੀ ਤੇ ਬਹੁਤੀ ਕਰਨੀ ਚਾਹੀਦੀ ਏ ਨਾ। ਜਿਸ ਪਰਮੇਸ਼ਰ ਜੀ ਨੇ ਮਾਤਾ ਪਿਤਾ ਦਾ ਸਾਇਆ ਤੇਰੇ ਸਿਰ ਤੋਂ ਖੋਇਆ ਨਹੀਂ, ਮਾਤਾ ਪਿਤਾ ਦੀ ਛਤਰ ਛਾਇਆ ਚ ਰੱਖਿਆ, ਸ਼ੁਕਰਾਨੇ ਵਜੋਂ ਬਹੁਤੀ ਬੰਦਗੀ ਕਰਨੀ ਚਾਹੀਦੀ ਸੀ, ਤੂੰ ਤੇ ਬੰਦਗੀ ਛੱਡ ਦਿੱਤੀ। ਅੰਤਕਾਲ ਮਾਤਾ ਪਿਤਾ ਭਾਈ ਭਰਾ ਇਸਤਰੀ ਅਤੇ ਸਪੁੱਤਰ ਨਾਲ ਨਹੀਂ ਜਾਣਗੇ।
1: ਹਿਤ ਲਾਗੋ ਸਭ ਫਨਕਾ।
0: ਜਿਨ੍ਹਾਂ ਦੇ ਨਾਲ ਤੂੰ ਬਹੁਤਾ ਹਿਤ ਲਾ ਕਰਕੇ ਬੈਠਾ, ਤੇਰਾ ਹਿਤ ਲੱਗਾ, ਨਾਲ ਨਹੀਂ ਜਾਣਾ। ਫਨਕਾ, ਪਰਮੇਸ਼ਰ ਜੀ ਦੀ ਬੰਦਗੀ ਛੱਡ ਕੇ ਕੇਵਲ ਤਾਂ ਕੇਵਲ ਪਰਿਵਾਰ ਮੋਹ ਵਿੱਚ ਪਿਆ ਰਿਹਾ ਨਾ, ਤੇ ਜਨ ਕਰਕੇ ਯਾਦ ਰੱਖੀ ਇਹ ਫਨ ਕਾ। ਫਨ ਦਾ ਅਰਥ ਹੈ ਫਨਾ, ਫਨਾ ਹੋ ਜਾਣ ਦਾ, ਤਬਾਹ ਹੋ ਜਾਣ ਦਾ ਰਸਤਾ ਤੂੰ ਧਾਰਨ ਕਰ ਲਿਆ ਹੈ।
1: ਰਹਾਉ
0: ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਆਗੇ ਕਹੋ ਕਿਸ ਤੁਲਹਾ ਬੰਧ ਹੋ।
0: ਇਸ ਆਸਾ ਦੀ ਨਦੀ ਤੋਂ ਪਾਰ ਹੋ ਜਾਣ ਵਾਸਤੇ ਅਥਵਾ ਆਸਾ ਰੂਪੀ ਨਾਲੇ ਤੋਂ ਪਾਰ ਹੋ ਜਾਣ ਵਾਸਤੇ ਕੁਛ ਤੁਲਹਾ ਬੰਨ ਲੈਣਾ ਕਰ। ਸਾਧ ਸੰਗਤ ਜੀ ਕੁਝ ਕੱਖ ਲੈ ਕੇ, ਘਾਹ ਲੈ ਕੇ, ਕਾਨੇ ਲੈ ਕੇ ਜਾਂ ਫੱਟੀਆਂ ਲੈ ਕੇ ਉਹਨਾਂ ਨੂੰ ਆਪਸ ਵਿੱਚ ਬੰਨ ਲਿਆ ਜਾਂਦਾ, ਉਸ ਦੇ ਉੱਪਰ ਖੜੇ ਹੋ ਕੇ ਜਾਂ ਬੈਠ ਕੇ ਪਾਰ ਹੋ ਜਾਈਦਾ ਨਾਲਿਆਂ ਨਦੀਆਂ ਤੋਂ, ਉਸ ਨੂੰ ਤੁਲਹਾ ਕਿਹਾ ਜਾਂਦਾ। ਤੁਲਹੇ ਤੋਂ ਵੱਡੀ ਹੁੰਦੀ ਹੈ ਬੇੜੀ, ਬੇੜੀ ਵਿੱਚ ਚੜ ਕਰਕੇ ਨਦੀਆਂ ਤੋਂ ਪਾਰ ਹੋ ਜਾਈਦਾ। ਪਰ ਜੇਕਰ ਸਮੁੰਦਰ ਤੋਂ ਤੈਰਨਾ ਹੋਵੇ, ਨਾ ਤੁਲਹਾ ਕੰਮ ਆਉਂਦਾ ਨਾ ਬੇੜੀ, ਉੱਥੇ ਤੇ ਜਹਾਜ਼ ਚਾਹੀਦਾ। ਬਚਨ ਕਰਦੇ ਨੇ ਇਸ ਪ੍ਰਕਾਰ ਵਿਸ਼ਿਆਂ ਰੂਪੀ ਨਾਲੇ ਤੋਂ ਪਾਰ ਹੋਣ ਵਾਸਤੇ ਤੁਲਹਾ ਬੰਨ ਲੈ, ਆਸਾ ਰੂਪੀ ਨਦੀ ਤੋਂ ਪਾਰ ਹੋਣ ਵਾਸਤੇ ਬੇੜੀ ਬੰਨ ਲੈ, ਅਤੇ ਜਪ ਤਪ ਕਾ ਬੰਧ ਬੇੜੁਲਾ ਬੇੜੀ ਬੰਨ ਲੈਣਾ ਕਰ, ਤੇ ਸੰਸਾਰ ਸਾਗਰ ਤੋਂ ਪਾਰ ਹੋਣ ਵਾਸਤੇ ਨਾਮ ਰੂਪੀ ਜਹਾਜ਼ ਦਾ ਆਸਰਾ ਲੈਣਾ ਕਰ। ਇਸ ਪ੍ਰਕਾਰ ਅੱਗੇ ਜਾਣ ਵਾਸਤੇ ਤੁਲਹਾ ਦਾ ਅਰਥ ਤੇ ਜਹਾਜ਼ ਵੀ ਕੀਤਾ ਸੰਪਰਦਾ ਦੇ ਅਨੁਸਾਰ। ਸੰਸਾਰ ਸਾਗਰ ਤੋਂ ਪਾਰ ਹੋਣ ਵਾਸਤੇ ਅੱਗੇ ਵਾਸਤੇ ਜਹਾਜ਼ ਨੂੰ ਆਸਰਾ ਰੂਪ ਬਣਾ ਲੈਣਾ ਕਰ, ਨਾਮ ਰੂਪੀ ਜਹਾਜ਼ ਨੂੰ।
1: ਕਿਆ ਭਰਵਾਸਾ ਧਨ ਕਾ।
0: ਇਸ ਧਨ ਦਾ ਕਾਹਦਾ ਭਰੋਸਾ ਹੈ ਜਿਸ ਤੇ ਮਾਣ ਕਰਦਾ? ਕੱਲ ਕਿਸੇ ਹੋਰ ਦੀ ਜੇਬ ਵਿੱਚ ਸੀ, ਅੱਜ ਤੇਰੀ ਜੇਬ ਵਿੱਚ ਆ ਗਿਆ, ਕੱਲ ਕਿਸੇ ਹੋਰ ਦੀ ਜੇਬ ਵਿੱਚ ਆ ਜਾਵੇਗਾ, ਧਨ ਇਵੇਂ ਹੀ ਹੈ ਨਾ। ਇੱਕ ਦਿਨ ਦੇ ਵਿੱਚ ਪਤਾ ਨਹੀਂ ਕਿੰਨਿਆਂ ਹੱਥਾਂ ਚੋਂ ਲੰਘ ਜਾਂਦਾ ਤੇ ਕਿੰਨੀਆਂ ਜੇਬਾਂ ਦਾ ਸਫ਼ਰ ਕਰਦਾ ਹੈ। ਕਾਹਦਾ ਮਾਣ ਕਰਦਾ ਇਸ ਧਨ ਦਾ, ਇਸ ਨੇ ਵੀ ਨਾਲ ਨਹੀਂ ਜਾਣਾ ਤੇਰੇ।
1: ਕਹਾ ਵਿਸਾਸਾ ਇਸ ਭਾਂਡੇ ਕਾ,
0: ਕਹਿਣ ਲੱਗਾ ਮਹਾਰਾਜ ਹੱਟਾ ਕੱਟਾ ਮੇਰਾ ਸਰੀਰ ਹੈ, ਪਰ ਜਵਾਨੀ ਹੈ, ਮੈਂ ਕਿੱਥੇ ਚੱਲਿਆ, ਨਾ ਕੋਈ ਮੈਨੂੰ ਰੋਗ ਨਾ ਬਿਮਾਰੀ, ਹਾਲੇ ਤਾਂ ਖਾਣ ਪੀਣ ਭੋਗਣ ਦੇ ਦਿਨ ਨੇ, ਬੁੱਢੇ ਹੋਵਾਂਗੇ ਤੇ ਨਾਮ ਜਪ ਲਵਾਂਗੇ। ਤੇ ਆਪ ਜੀ ਬਚਨ ਕਰਦੇ ਨੇ, ਇਸ ਸਰੀਰ ਰੂਪੀ ਭਾਂਡੇ ਦਾ ਕਾਹਦਾ ਭਰੋਸਾ, ਜਿਹੜਾ ਹੈ ਹੀ ਭਾਂਡਾ ਕੱਚਾ, ਉਹਨਾਂ ਚਿਰ ਹੀ ਹੈ ਜਦ ਤੱਕ ਠੋਕਰ ਨਹੀਂ ਲੱਗਦੀ।
1: ਇਤਨਕ ਲਾਗੈ ਠਨਕਾ,
0: ਇਤਨਕ ਥੋੜਾ ਜਿਹਾ ਜੇਕਰ ਠਨਕਾ ਠੋਲਾ ਵੱਜ ਜਾਵੇ, ਥੋੜੀ ਜਿਹੀ ਠੋਕਰ ਵੱਜ ਜਾਵੇ ਤੇ ਭਾਂਡਾ ਉਸੇ ਵੇਲੇ ਟੁੱਟ ਜਾਂਦਾ ਹੈ। ਭਾਵੇਂ ਸਾਧ ਸੰਗਤ ਜੀ ਘੜਾ ਘਰ ਵਿੱਚ 10 ਸਾਲਾਂ ਤੋਂ ਸਾਂਭ ਕੇ ਰੱਖਿਆ ਹੋਵੇ, ਉਹ 10 ਸਾਲ ਕੱਢੇ ਕਰ ਜਾਂਦਾ ਹੈ ਜੇਕਰ ਠੋਕਰ ਨਾ ਲੱਗੇ, 20 ਸਾਲ ਵੀ ਕੱਢ ਜਾਂਦਾ ਠੋਕਰ ਨਾ ਲੱਗੇ, 50 ਸਾਲ ਵੀ ਕੱਢ ਸਕਦਾ ਠੋਕਰ ਨਾ ਲੱਗੇ। ਜਿਸ ਮਟਕੀ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਸਤਰ ਰੰਗੇ ਸਨ ਨਾ, ਉਹ ਮਟਕੀ 3 ਸਦੀਆਂ ਤੋਂ ਜ਼ਿਆਦਾ ਸਮਾਂ ਹੋ ਗਿਆ, ਅੱਜ ਵੀ ਸਾਂਭੀ ਏ, ਕਿਉਂਕਿ ਠੋਲਾ ਨਹੀਂ ਵੱਜਾ, ਠੋਕਰ ਨਹੀਂ ਵੱਜੀ। ਤੇ ਉਹਨੇ ਸਮੇਂ ਦੇ ਵਿੱਚ ਕਿੰਨੇ ਲੱਖਾਂ ਭਾਂਡੇ ਘੜੇ ਗਏ ਤੇ ਕਿੰਨੇ ਕੁ ਲੱਖ ਟੁੱਟ ਗਏ, ਉਹਨਾਂ ਦੀ ਕੋਈ ਗਿਣਤੀ ਨਹੀਂ, ਕਿਉਂਕਿ ਠੋਕਰ ਵੱਜ ਗਈ। ਬਚਨ ਕਰਦੇ ਨੇ, ਭਾਈ ਸਰੀਰ ਰੂਪੀ ਭਾਂਡਾ ਜਿਸ ਨੂੰ ਪੱਕਾ ਮਨ ਬੈਠਾ ਹੈ, ਇਹ ਕੱਚੀ ਘੜੀ ਹੈ, ਜਦੋਂ ਕਾਲ ਦਾ ਠੋਲਾ ਵੱਜ ਗਿਆ, ਕਾਲ ਦੀ ਠੋਕਰ ਵੱਜ ਗਈ, ਉਸੇ ਵੇਲੇ ਢਹਿ ਪੈਣਾ। ਹਾਰਟ ਅਟੈਕ ਇੱਕ ਠੋਲਾ ਹੀ ਹੈ ਨਾ, ਅਟੈਕ ਆ ਜਾਣਾ ਠੋਲਾ ਹੀ ਹੈ ਨਾ। ਕਈਆਂ ਨੂੰ ਤੁਰਿਆ ਜਾਂਦਿਆਂ ਨੂੰ ਠੇਡਾ ਵੱਜਦਾ ਧਰਤੀ ਤੇ, ਡਿੱਗਦੇ ਸਿਰ ਵੱਜਦਾ ਧਰਤੀ ਤੇ ਮਰ ਜਾਂਦੇ ਨੇ। ਕਿੰਨਿਆਂ ਨੂੰ ਸਾਧ ਸੰਗਤ ਜੀ ਬਿਸਤਰੇ ਤੇ ਪਿਆ ਪਿਆ ਨੂੰ ਮੌਤ ਆਉਂਦੀ ਏ, ਕਾਲ ਦਾ ਠੋਲਾ ਵੱਜਦਾ, ਅਗਲਾ ਸਾਹ ਆਉਂਦਾ ਹੀ ਨਹੀਂ, ਘਰ ਵਾਲੇ ਕਹਿੰਦੇ ਚੰਗਾ ਭਲਾ ਸੁੱਤਾ ਸੀ, ਸਵੇਰੇ ਉੱਠਿਆ ਹੀ ਨਹੀਂ। ਕਿਸੇ ਨੂੰ ਬਿਮਾਰੀ ਰੂਪ ਠੋਲਾ ਵੱਜ ਗਿਆ, ਐਕਸੀਡੈਂਟ ਰੂਪੀ ਠੋਲਾ ਵੱਜ ਗਿਆ, ਕਿਸੇ ਨੂੰ ਗੋਲੀ ਰੂਪੀ ਠੋਲਾ ਵੱਜ ਗਿਆ, ਕਿਸੇ ਨੂੰ ਵਰਸ਼ਾ ਤਲਵਾਰ ਰੂਪੀ ਠੋਲਾ ਵੱਜ ਗਿਆ। ਇਸ ਸਰੀਰ ਰੂਪੀ ਭਾਂਡੇ ਦਾ ਕਾਹਦਾ ਭਰੋਸਾ ਹੈ, ਉਹਨਾਂ ਚਿਰ ਕਾਇਮ ਜਦੋਂ ਤੱਕ ਮੌਲ ਦਾ ਠੋਲਾ ਨਹੀਂ ਵੱਜਦਾ। ਜਦੋਂ ਠੋਲਾ ਵੱਜ ਗਿਆ, ਜਦੋਂ ਠੋਕਰ ਵੱਜ ਗਈ, ਉਸੇ ਵੇਲੇ ਢਹਿ ਪਵੇਗਾ।
1: ਸਗਲ ਧਰਮ ਪੁੰਨ ਫਲ ਪਾਵਹੁ,
0: ਕਹਿਣ ਲੱਗਾ ਮਹਾਰਾਜ ਨਾਮ ਜਪਣਾ ਬੜਾ ਔਖਾ ਜੇ। ਜੇ ਤੁਸੀਂ ਕਹੋ ਤੇ ਪੁਰਬੀਆਂ ਵਾਲੇ ਦਿਨ ਜਾ ਕੇ ਤੀਰਥਾਂ ਤੇ ਦਾਨ ਕਰ ਦਿਆ ਕਰਾਂ, ਸੂਰਜ ਗ੍ਰਹਿਣ ਚੰਦਰ ਗ੍ਰਹਿਣ ਲੱਗੇ ਤੇ ਕੁਰੂਕਸ਼ੇਤਰ ਤੇ ਜਾ ਕੇ ਗੰਗਾ ਜਮਨਾ ਤੇ ਹਰ ਦੁਆਰ ਜਾ ਕੇ ਪੁੰਨ ਕਰ ਦਿਆ ਕਰਾਂ। ਤੇ ਮਹਾਰਾਜ ਧਨ ਬੜਾ ਹੈ, ਧਨ ਦੇ ਵਿੱਚੋਂ ਕੁਛ ਕੁ ਦਾਨ ਵੀ ਗਰੀਬਾਂ ਲੋੜਵੰਦਾਂ ਨੂੰ ਦੇ ਦਿਆਂਗਾ, ਜੇਕਰ ਬਚਨ ਕਰੋ ਤੇ ਪੁੰਨ ਦਾਨ ਕਰਾਂ, ਇਹਦੇ ਨਾਲ ਤਰ ਜਾਵਾਂਗਾ। ਤੇ ਆਪ ਜੀ ਬਚਨ ਕਰਦੇ ਹਨ, ਭਾਈ ਸਰਬਤ ਪ੍ਰਕਾਰ ਦੇ ਧਰਮ ਦੇ ਕਰਮ ਕਾਂਡ ਜਿਹੜੇ ਕਥਨ ਕੀਤੇ ਜਾਂਦੇ ਨੇ, ਉਹਨਾਂ ਦਾ ਸਰਬਤ ਪ੍ਰਕਾਰ ਦੇ ਦਾਨ ਕਰਨੇ ਦਾ ਤੇ ਸਾਰੇ ਪੁੰਨ ਕਰਨੇ ਦਾ ਫਲ ਘਰੇ ਬੈਠਾ ਹੀ ਪਾ
1: ਲਵੇਗਾ। ਬੜਾ
0: ਖੁਸ਼ ਹੋਇਆ ਜੀ, ਇਸ ਦਾ ਭਾਗ ਮੈਨੂੰ ਕਿਵੇਂ ਮਿਲੇ, ਪ੍ਰਤਾਪ ਕਿਵੇਂ ਮਿਲੇ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਜਿਹੜੇ ਪਰਮੇਸ਼ਰ ਜੀ ਦੇ ਸੰਤ ਜਨ ਨੇ ਨਾ, ਉਹਨਾਂ ਦੀ ਚਰਨ ਧੂੜ ਇੱਛਾ ਕਰਕੇ ਪ੍ਰਾਪਤ ਕਰਨਾ ਕਰ, ਬਾਛੋ ਚਾਹਣਾ ਕਰ ਕਿ ਉਹਨਾਂ ਦੀ ਧੂੜ ਮਿਲ ਜਾਵੇ। ਧੂੜੀ ਮੱਜਨ ਸਾਧ ਖੇ ਸਾਈਂ ਥੀਏ ਕਿਰਪਾਲ, ਪਰਮੇਸ਼ਰ ਜੀ ਦੀ ਬੜੀ ਕਿਰਪਾ ਆ ਜਾਵੇ ਤਾਂ ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਧੂੜ ਮਿਲਦੀ ਹੈ। ਨਾਨਕ ਦਾਸ ਇਹ ਸੁਖ ਮੰਗੈ, ਮੂਹ ਕਹੋ ਕਰ ਸੰਤਨ ਕੀ ਧੂਰੇ। ਭਾਈ ਇੱਛਾ ਦੇ ਨਾਲ, ਚਾਹਤ ਦੇ ਨਾਲ ਸੰਤ ਜਨਾਂ ਦੀ ਧੂੜ ਨੂੰ ਪ੍ਰਾਪਤ ਕਰਕੇ ਮੁੱਖ ਮਸਤਕ ਤੇ ਲਾਉਣਾ ਕਰ, ਸਾਰੇ ਧਰਮ ਦੇ ਕਾਰਜਾਂ ਦਾ, ਪੁੰਨ ਤੇ ਦਾਨ ਦਾ ਮਹੱਤਮ ਘਰੇ ਬੈਠਿਆ ਮਿਲ ਜਾਵੇਗਾ। ਇਹਨਾਂ ਬੰਦਗੀ ਕਰਨੇ ਦਾ ਮਹੱਤਮ ਹੈ, ਬੰਦਗੀ ਕਰਨ ਵਾਲਿਆਂ ਦੀ ਚਰਨ ਧੂੜ ਵੀ ਮਿਲ ਜਾਵੇ ਤੇ ਸਰਬ ਫਲ ਪ੍ਰਾਪਤ ਹੁੰਦੇ ਹਨ।
1: ਕਹਾ ਕਬੀਰ ਸੁਨੋ ਰੇ ਸੰਤ ਹੋ,
0: ਸੋ ਭਗਤ ਕਬੀਰ ਸਾਹਿਬ ਜੀ ਨੇ ਬਚਨ ਕਰਨਾ ਕੀਤਾ, ਹੇ ਸੰਤ ਜਨੋ ਸੁਣਨਾ ਕਰੋ, ਸਾਧ ਸੰਗਤ ਜੀ ਸੁਣਨਾ ਕਰੋ, ਹੇ ਸਮੁੱਚੀ ਮਾਨਵਤਾ ਦੇ ਵਸਣ ਵਾਲੇ ਲੋਕੋ ਸੁਣਨਾ ਕਰੋ, ਸਮੁੱਚੀ ਸ੍ਰਿਸ਼ਟੀ ਦੇ ਲੋਕੋ ਸੁਣਨਾ ਕਰੋ, ਹੇ ਸਤ ਸੰਗੀਓ ਸੁਣ ਲੈਣਾ ਕਰੋ ਇਸ ਪਾਵਨ ਉਪਦੇਸ਼ ਨੂੰ। ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ,
1: ਇਹੋ ਮਨ ਉਡਨ ਪੰਖੇ ਰੂ ਬਨ ਕਾ,
0: ਇਹ ਜਿਹੜਾ ਮਨ ਹੈ ਨਾ, ਇਹ ਤੇ ਸੰਸਾਰ ਰੂਪੀ ਜੰਗਲ ਦਾ ਇੱਕ ਪੰਛੀ ਹੈ। ਜੰਗਲ ਵਿੱਚ ਪੰਛੀ ਹੁੰਦਾ ਨਾ, ਕਦੇ ਇੱਕ ਦਰਖਤ ਤੇ ਕਦੇ ਦੂਜੇ ਦਰਖਤ ਤੇ, ਪਤਾ ਨਹੀਂ ਕਿੰਨੇ ਦਰਖਤਾਂ ਤੇ ਰੋਜ਼ ਬੈਠਦਾ ਹੈ। ਐਸਾ ਹੀ ਇਹ ਮਨ ਹੈ, ਇਸ਼ਿਆ ਕਰਦਾ ਕਦੇ ਇੱਕ ਪਦਾਰਥ ਦੀ, ਕਦੇ ਦੂਜੇ ਪਦਾਰਥ ਦੀ, ਕਦੇ ਕਿਸੇ ਦਾ ਰੂਪ ਤੱਕ ਲਿਆ, ਕਦੇ ਦੂਜੇ ਦਾ ਤੱਕ ਲਿਆ। ਇਹ ਤਾਂ ਬਣਦੇ ਪੰਛੀ ਵਾਂਗੂ, ਜਿਵੇਂ ਪੰਛੀ ਦਰਖਤ ਦਰਖਤ ਤੇ, ਬੂਟੇ ਬੂਟੇ ਤੇ ਉੱਡ ਉੱਡ ਕੇ ਬੈਠਦਾ ਫਿਰਦਾ, ਐਵੇਂ ਇਹ ਮਨ ਉੱਡ ਉੱਡ ਕੇ ਕਦੇ ਇੱਕ ਪਦਾਰਥ ਦੇ ਕਦੇ ਦੂਜੇ ਪਦਾਰਥ ਦੇ, ਕਦੇ ਇੱਕ ਦਾ ਤੜ ਤੱਕ ਲਿਆ ਕਦੇ ਦੂਜੇ ਦਾ ਤੱਕ ਲਿਆ, ਇਹ ਤੇ ਜੰਗਲ ਦੇ ਪੰਛੀ ਵਾਂਗੂ ਉੱਡਦਾ ਫਿਰਦਾ ਹੈ। ਇਸ ਨੂੰ ਬੰਦਗੀ ਵਿੱਚ ਲਾਉਣਾ ਕਰੋ, ਸੰਤ ਜਨਾਂ ਦੀ ਸੇਵਾ ਕਰਕੇ ਬੰਦਗੀ ਵਿੱਚ ਜੁੜਨਾ ਕਰੋ। ਇਸੇ ਪ੍ਰਕਾਰ
1: ਇਹੋ ਮਨ ਉਡਨ ਪੰਖੇ ਰੂਪਨ ਕਾ।
0: ਹੁਣ ਜਿਹੜਾ ਦਰਖਤ ਦੇ ਉੱਪਰ ਪੰਛੀ ਬੈਠਾ, ਸਦਾ ਬੈਠਾ ਤੇ ਨਹੀਂ ਨਾ ਰਹਿ ਸਕਦਾ, ਰਾਤ ਨੂੰ ਆ ਕੇ ਬੈਠਾ, ਸਵੇਰੇ ਉਡਾਰੀ ਮਾਰੀ ਜਾਣੀ ਹੈ, ਪੰਛੀ ਸਦਾ ਸਦਾ ਵਾਸਤੇ ਦਰਖਤ ਤੇ ਨਹੀਂ ਬੈਠਾ ਰਹਿ ਸਕਦਾ। ਇਸੇ ਪ੍ਰਕਾਰ ਭਾਈ ਇਹ ਜਿਹੜਾ ਸੰਸਾਰ ਰੂਪੀ ਜੰਗਲ ਬਾਗ ਪਰਮੇਸ਼ਰ ਜੀ ਦਾ ਪੈਦਾ ਕੀਤਾ, ਜੰਗਲ ਕਹਿ ਲਈਏ, ਬਾਗ ਕਹਿ ਲਈਏ, ਦੁਨੀ ਸੁਹਾਵਾ ਬਾਗ ਵੀ ਕਿਹਾ, ਇਸ ਨੂੰ ਉਜਾੜ ਬੀਆਬਾਨ ਜੰਗਲ ਵੀ ਕਿਹਾ। ਸੰਸਾਰ ਰੂਪੀ ਜੰਗਲ ਅਥਵਾ ਬਾਗ ਦੇ ਵਿੱਚ ਇਹ ਜਿਹੜੇ ਸਰੀਰਾਂ ਤੇ ਪਦਾਰਥਾਂ ਰੂਪੀ ਦਰਖਤ ਨੇ ਜਿਨ੍ਹਾਂ ਦੇ ਉੱਪਰ ਇਹ ਜੀਵ ਬੈਠਾ, ਅਥਵਾ ਦਰਖਤ ਕਹਿਣਾ ਕਰੀਏ ਆਪਣਾ ਹੀ ਸਰੀਰ, ਸੰਸਾਰ ਰੂਪੀ ਬਾਗ ਦੇ ਵਿੱਚ ਆਪਣੇ ਸਰੀਰ ਨੂੰ ਦਰਖਤ ਦੀ ਨਿਆਈ ਜਾਣਨਾ ਕਰ, ਤੇ ਜਿਹੜਾ ਮਨ ਵਿੱਚ ਜੀਵ ਆਤਮਾ ਇਹ ਪੰਛੀ ਜਾਣਨਾ ਕਰ। ਜਿਵੇਂ ਪੰਛੀ ਪ੍ਰਤੱਖ ਦਰਖਤ ਤੇ ਸਦਾ ਨਹੀਂ ਬੈਠਾ ਰਹਿੰਦਾ, ਮਨ ਰੂਪੀ ਪੰਖੇਰੂ ਨੇ ਸਰੀਰ ਰੂਪੀ ਦਰਖਤ ਵਿੱਚ ਸਦਾ ਬੈਠੇ ਨਹੀਂ ਰਹਿਣਾ। ਅਵਸਥਾ ਰੂਪੀ ਜ਼ਿੰਦਗੀ ਰੂਪੀ ਰਾਤ ਬਤੀਤ ਹੋ ਗਈ, ਕਾਲ ਰੂਪੀ ਮੌਤ ਰੂਪੀ ਦਿਨ ਚੜ੍ਹ ਗਿਆ, ਇਸ ਮਨ ਨੇ, ਇਸ ਭੌਰ ਨੇ, ਸੂਖਸ਼ਮ ਸਰੀਰ ਨੇ ਉਡਾਰੀ ਮਾਰੀ ਜਾਣੀ ਹੈ, ਆਤਮਾ ਨੇ ਸਰੀਰ ਚੋਂ ਨਿਕਲੀ ਜਾਣਾ, ਪ੍ਰਾਣਾਂ ਨੇ ਨਿਕਲੀ ਜਾਣਾ, ਪ੍ਰਾਣ ਪੰਖੇਰੂ ਉੱਡੀ ਜਾਣੇ ਨੇ। ਸਰੀਰ ਤੇ ਮਾਣ ਨਾ ਕਰ, ਸਰੀਰ ਦੀ ਜਵਾਨੀ ਤੇ ਮਾਣ ਨਾ ਕਰ, ਜੌਬਨ ਤੇ ਮਾਣ ਨਾ ਕਰ। ਕਿੰਨੇ ਜੋਬਨ ਦੇਖਦਿਆਂ ਦੇਖਦਿਆਂ ਸੁੱਕ ਗਏ ਨੇ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਕੱਲ ਬਚਪਨ ਸੀ, ਅੱਜ ਜਵਾਨੀ ਆ ਗਈ, ਕੱਲ ਬੁਢਾਪਾ ਆ ਜਾਵੇਗਾ। ਯਾਦ ਰੱਖ, ਜੇ ਬਚਪਨ ਨਹੀਂ ਨਾ ਰਿਹਾ ਤੇ ਰਹਿਣੀ ਜਵਾਨੀ ਵੀ ਨਹੀਂ, ਤੇ ਜੇ ਜਵਾਨੀ ਨਹੀਂ ਰਹਿਣੀ ਤੇ ਰਹਿਣਾ ਸਰੀਰ ਵੀ ਨਹੀਂ। ਇਸ ਪ੍ਰਾਣਾ ਪੰਖੇਰੂ ਨੇ ਇੱਕ ਦਿਨ ਉਡਾਰੀ ਮਾਰ ਜਾਣੀ ਏ, ਮਨ ਪੰਖੇਰੂ ਨੂੰ ਸੂਖਸ਼ਮ ਸਰੀਰ ਨੇ ਉਡਾਰੀ ਮਾਰੀ ਜਾਣੀ ਏ, ਤੇ ਜਿਸ ਦਰਖਤ ਰੂਪੀ ਸਰੀਰ ਦੇ ਉੱਪਰ ਮਨ ਨੇ ਕਾਇਮ ਰਹਿਣਾ ਹੀ ਨਹੀਂ, ਉਸ ਦਰਖਤ ਵਰਗੇ ਸਰੀਰ ਦਾ ਕਾਹਦਾ ਮਾਣ ਕਰਦਾ ਹੈ। ਦਰਖਤ ਕਿੰਨੇ ਵੀ ਫੈਲਾਓ ਵਾਲਾ ਹੋਵੇ, ਇੱਕ ਦਿਨ ਸੁੱਕ ਹੀ ਜਾਂਦਾ ਹੈ, ਇੱਕ ਦਿਨ ਮੁੱਕ ਹੀ ਜਾਂਦਾ ਹੈ। ਸਰੀਰ ਕਿੰਨਾ ਬਲਵਾਨ ਹੋਵੇ, ਇੱਕ ਦਿਨ ਬੁੱਢਾ ਹੋ ਹੀ ਜਾਂਦਾ, ਇੱਕ ਦਿਨ ਮਾਰੀ ਜਾਂਦਾ। ਸਰੀਰ ਤੇ ਮਾਣ ਨਾ ਕਰੋ, ਹਰੀ ਪਰਮੇਸ਼ਰ ਵਾਹਿਗੁਰੂ ਜੀ ਦੀ ਬੰਦਗੀ ਕਰਨਾ ਕਰੋ, ਸੰਤ ਜਨਾਂ ਦੀ ਚਰਨ ਧੂੜ ਲੈ ਕਰਕੇ ਉਪਦੇਸ਼ ਦੁਆਰਾ ਨਾਮ ਨੂੰ ਜਪਣਾ ਕਰੋ। ਇਹ ਪਾਵਨ ਉਪਦੇਸ਼ ਵੈਰਾਗਮਈ ਭਗਤ ਕਬੀਰ ਸਾਹਿਬ ਜੀਆਂ ਨੇ ਸਾਧ ਸੰਗਤ ਜੀ ਸਾਰੰਗ ਰਾਗ ਦੇ ਅੰਦਰ ਫਰਮਾਇਆ। ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਸਤਿਗੁਰੂ ਜੀ ਦੀ, ਵੱਡਿਆਂ ਸਤਿਗੁਰਾਂ ਦੀ ਆਪਣੀ ਤੇ ਭਗਤ ਸਾਹਿਬਾਨਾਂ ਜੀ ਦੀ ਬਾਣੀ ਲਿਖਵਾ ਕਰਕੇ ਇਸ ਰਾਗ ਨੂੰ ਸੰਪੰਨ ਕਰਦੇ ਨੇ, ਇੱਥੇ ਰਾਗ ਦੀ ਸੰਪੂਰਨਤਾ ਕਰਦੇ ਨੇ। ਸਾਧ ਸੰਗਤ ਜੀ, ਇਹ ਪਾਵਨ ਹਸਤ ਲਿਖਤ ਗ੍ਰੰਥ ਹੈ ਜਿਸ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ। ਇਸ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਸਰੂਪ ਦੇ ਉੱਪਰ ਜਿੱਥੇ ਕਥਾ ਚੱਲ ਰਹੀ ਹੈ, ਇੱਥੇ ਹਸਤ ਲਿਖਤ ਦਾ ਅੰਗ ਇੱਥੇ 722 ਬਣਦਾ। ਉਸ ਦਾ ਕਾਰਨ ਇਹ ਹੈ, ਜਿਹੜੇ ਹਸਤ ਲਿਖਤ ਸਰੂਪ ਹੋਇਆ ਕਰਦੇ ਨੇ ਨਾ, ਅੰਗ ਦੇ ਦੋਵੇਂ ਪਾਸੇ ਪਾ ਕਰਕੇ ਇੱਕ ਅੰਗ ਮੰਨਿਆ ਜਾਂਦਾ, ਤੇ ਜਿਹੜੇ ਅੱਜ ਕੱਲ੍ਹ ਪ੍ਰੈਸ ਦੁਆਰਾ ਸਰੂਪ ਛਪਦੇ ਨੇ, ਇੱਕ ਅੰਗ ਦਾ ਇੱਕ ਪਾਸਾ ਇੱਕ ਅੰਗ ਤੇ ਦੂਸਰਾ ਦੂਸਰਾ ਅੰਗ ਗਿਣਿਆ ਜਾਂਦਾ। ਪੁਰਾਤਨ ਬਜ਼ੁਰਗ ਪੱਤਰਾ ਕਿਆ ਕਰਦੇ ਸਨ, ਸੋ ਪੱਤਰੇ ਦੇ ਦੋਵਾਂ ਪਾਸਿਆਂ ਨੂੰ ਇੱਕ ਅੰਗ ਮੰਨਿਆ ਜਾਂਦਾ ਹੈ, ਤੇ ਜਿਹੜੇ ਪ੍ਰੈਸ ਦੁਆਰਾ ਛਪਦੇ ਨੇ ਉਸ ਦੇ ਦੋਵਾਂ ਪਾਸਿਆਂ ਨੂੰ ਦੋ ਅੰਗ ਮੰਨਿਆ ਜਾਂਦਾ। ਇਸ ਕਰਕੇ ਜਿਹੜੇ ਅੱਜ ਕੱਲ੍ਹ ਸਰੂਪ ਪ੍ਰਚਲਿਤ ਨੇ, ਉਹਨਾਂ ਦੇ ਅੰਗ 1253 ਤੇ ਇਸ ਸਾਰੰਗ ਰਾਗ ਦੀ ਸਮਾਪਤੀ ਹੋਈ ਹੈ। ਇਸ ਤੋਂ ਅਗਲਾ ਰਾਗ ਮਲਾਰ ਪ੍ਰਾਰੰਭ ਹੋਵੇਗਾ, ਤੇ ਜਿਨ੍ਹਾਂ ਸਰੂਪਾਂ ਦੇ ਅੱਜ ਪ੍ਰਸਿੱਧ ਸਰੂਪਾਂ ਦੇ ਦਰਸ਼ਨ ਕਰਦੇ ਹਾਂ, ਉਹਨਾਂ ਸਰੂਪਾਂ ਦੇ ਹਿਸਾਬ ਦੇ ਨਾਲ 1254 ਅੰਗ ਤੋਂ ਕੱਲ੍ਹ ਨੂੰ ਮਲਾਰ ਰਾਗ ਪ੍ਰਾਰੰਭ ਹੋਵੇਗਾ। ਪਰ ਹੱਥ ਲਿਖਤ ਸਰੂਪਾਂ ਵਿੱਚ ਇਹ ਮਰਿਆਦਾ ਨਹੀਂ ਸੀ ਹੁੰਦੀ, ਜਿੱਥੇ ਅੰਗ ਦੀ ਸਮਾਪਤੀ ਹੋਵੇ ਤੇ ਥੱਲੇ ਅੰਗ ਬਚਦਾ ਹੋਵੇ ਉੱਥੇ ਹੀ ਅੱਗੇ ਅਗਲਾ ਰਾਗ ਪ੍ਰਾਰੰਭ ਹੁੰਦਾ ਸੀ। ਇਸ ਪਾਵਨ ਸਰੂਪ ਦੇ ਇਸੇ ਅੰਗ ਦੇ ਉੱਪਰ 722 ਦੇ ਉੱਪਰ ਹੀ ਸਾਰੰਗ ਰਾਗ ਦੀ ਸਮਾਪਤੀ ਹੋਈ ਹੈ, ਕੱਲ੍ਹ ਨੂੰ ਮਲਾਰ ਰਾਗ ਦੀ ਪ੍ਰਾਰੰਭਤਾ ਵੀ ਇੱਥੋਂ ਹੀ ਹੋਵੇਗੀ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਆਪਣੇ ਚਰਨਾਂ ਦੀ ਹਾਜ਼ਰੀ ਬਖਸ਼ੀ ਹੈ, ਸ਼ੁਕਰਾਨਾ ਕਰੀਏ ਸਾਹਿਬ ਜੀ। ਆਪ ਜੀ ਨੇ ਕਿਰਪਾਲਤਾ ਕਰਕੇ ਆਪਣੇ ਅੰਮ੍ਰਿਤਮਈ ਬਚਨ ਕਥਨ ਅਤੇ ਸਰਵਣ ਕਰਨੇ ਦੀ ਦਾਤ ਬਖਸ਼ੀ ਏ। ਜੋ ਆਪ ਜੀਆਂ ਨੇ ਅੰਮ੍ਰਿਤਮਈ ਬਚਨ ਕਥਨ ਤੇ ਸਰਵਣ ਕਰਵਾਏ ਨੇ, ਕਿਰਪਾਲਤਾ ਕਰਕੇ ਅੰਮ੍ਰਿਤਮਈ ਬਚਨਾਂ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਅਤੇ ਸਿਮਰਨ ਦੀ ਪਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਦੇ ਸਤ ਗੁਰ ਸਿਮਰਨ ਨਾਲ ਕਿਤ ਪਰ ਮਿਟਖਣ ਦੇ ਸਤ ਗੁਰ ਸਿਮਰਨ ਪਰ ਦੇ ਹਰ ਨਾਮ ਦਿਨੋ ਦਿਨ ਦੇ ਸਤ ਗੁਰ ਸਿਮਰਨ

ਸਾਦ ਦੀਰਘ ਤ੍ਰਿਭੰਗੀ ਛੰਦ ਦੁਰਜਨ ਦਲ ਦੰਡਣ ਅਸੁਰ ਬਿਹੰਡਣ ਦੁਸ਼ਟ ਨਿਕੰਡਣ ਆਦਿ ਬ੍ਰਤੀ ਚਛਰਾਸੁਰ ਮਾਰਨ ਪਤਿਤ ਉਧਾਰਨ ਨਰਕ ਨਿਵਾਰਨ ਗੂੜ ਗਤੀ ਅਛੇ ਅਖੰਡੇ ਤੇਜ ਪ੍ਰਚੰਡੇ ਖੰਡ ਉਡੰਡੇ ਅਲਖਮਤੀ ਜੈ ਜੈ ਹੋਸੀ ਮਹਿ ਖਾਸੁਰ ਮਰਦਨ ਰਮ ਕਪੜਦਨ ਛਤ੍ਰ ਛਿਤੇ ਆਸੁਰੀ ਬਿਹੰਡਨ ਦੁਸ਼ਟ ਨਿਕੰਡਣ ਪੁਸ਼ਟ ਉਡੰਡਣ ਰੂਪ ਅਤੇ ਚੰਡਾਸੁਰ ਚੰਡਣ ਮੁੰਡ ਵਾਰਨ ਨਰਕ ਨਿਵਾਰਨ ਅਧਮ ਉਧਾਰਨ ਉਰਧ ਅਧੇ ਜੈ ਜੈ ਹੋਸੀ ਮਹਿ ਖਾਸੁਰ ਮਰਦਨ ਰਮ ਕਪਰਦਨ ਆਦਿ ਬ੍ਰਤੇ ਡਾਉਰ ਡਵੰਕੈ ਬਬਰ ਬਵੰਕੈ ਭੁਜਾ ਫਰੰਕੈ

ਭੂਮ ਕੇ ਭੁਜਈਆ ਹੈ ਮੁਹਈਆ ਮਹਾਬਾਲ ਕੇ ਰਾਜਨ ਕੇ ਰਾਜਾ ਮਹਾਸਾਜੂ ਕੇ ਸਾਜਾ ਮਹਾਜੋਗ ਹੁਕੋ ਜੋਗ ਹੈ ਧਰਿਆ ਧਰਮਸ਼ਾਲ ਕੇ ਕਾਮਨਾ ਕੇ ਕਰ ਹੈ ਕੇ ਬੁੱਧਤਾ ਕੋ ਹਰ ਹੈ ਕੇ ਸਿੱਧਤਾ ਕੇ ਸਾਥੀ ਹੈ ਕੇ ਕਾਲ ਹੈ ਕੁਚਾਲ ਕੇ ਸ਼ੀਰ ਕਹਿਤੀ ਸ਼ੀਰਾਵਦ ਛਾਛ ਕਹਿਤੀ ਛਤਰਾ ਨੇਰ ਛੱਪਾ ਕਰ ਕਹਿਤੀ ਸ਼ਬ ਕਾਲਿੰਦਰੀ ਕੇ ਕੂਲ ਕੇ ਹੰਸ ਨੇ ਰਿਸੀ ਹਾਰੂ ਮੇਰਾ ਸੀ ਹੁਸੈਨਾਬਾਦ ਗੰਗਾ ਕਹਿਤੀ ਧਾਰ ਚਲੀ ਸਾਧੋ ਸਿੰਧ ਰੂਲ ਕੇ ਪਾਰਾ ਸੀ ਪਲਉ ਗੜ ਰੂਪਾ ਕਹਿਤੀ ਰਾਮਪੁਰ ਸੂਰਾ ਸੀ ਸੁਰੰਗਾਬਾਦ ਨਿਕੇ ਰਹੀ ਝੂਲ ਕੇ ਚੰਪਾ ਸੀ ਚੰਦੇਰੀ ਕੋਟ ਚਾਨੀ ਸੀ ਚਾਂਦਾ ਗੜ ਟਿੱਕੀ ਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ ਫਟਕ ਸੀ ਕੈਲਾਸ ਕਮਾਉ ਗੜ ਕਾਂਸੀਪੁਰ ਸੀਤਾ ਸੀ ਸੁਰੰਗਾਬਾਦ ਨਿਕੇ ਸੋਹੀਅਤ ਹੈ ਹਿਮਾ ਸੀ ਹਿਮਾਲਾ ਹਰ ਹਾਰ ਸੀ ਹਲਬਾ ਨੀਰ ਹੰਸ ਕੈਸੀ ਹਾਜੀਪੁਰ ਦੇਖੇ ਮੋਹੀਅਤ ਹੈ ਚੰਦਨ ਸੀ ਚੰਪਾਵਤੀ ਚੰਦਰਮਾ ਸੀ ਚੰਦਰਾ ਗਿਰ ਚਾਂਦਨੀ ਸੀ ਚਾਂਦਾ ਗੜ ਜੋਨ ਜੋਹੀਅਤ ਹੈ ਗੰਗਾ ਸਮ ਗੰਗ ਧਾਰ ਬਕਾਂਸੀ ਬਿਲੰਦਾਬਾਦ ਕੀਰਤ ਤਿਹਾਰ ਕੀ ਉਜਿਆਰੀ ਸੋਹੀਅਤ ਹੈ ਫਰਾਸੀ ਫਿਰੰਗੀ ਫਰਾਸੀ ਇਸਕੇ ਦੁਰੰਗੀ ਮਕਰਾਨ ਕੇ ਮਰਦੰਗੀ ਤੇਰੇ ਗੀਤ ਗਾਈਅਤ ਹੈ ਬਖਰੀ ਕੰਧਾਰੀ ਗੋਰ ਗਖਰੀ ਗਰਦ ਆਚਾਰੀ ਪੌਣ ਕੇ ਆਹਾਰੀ ਤੇਰੋ ਨਾਮ ਧਿਆਈਅਤ ਹੈ ਪੂਰਬ ਪਲਾਉ ਕਾਮ ਰੂਪ ਅਕਮਉ ਸਰਬ ਠੌਰ ਮੈਂ ਬਿਰਾਜ ਜਹਾਂ ਜਹਾਂ ਜਾਈਅਤ ਹੈ ਪੂਰਨ ਪ੍ਰਤਾਪ ਯੰਤਰ ਮੰਤਰ ਤੇ ਅਤਾਪੀ ਨਾਥ ਕਿਰਤ ਤਿਹਾਰੀ ਕੋ ਨਾ ਪਾ।

ਤਲਾਂ ਦੇ ਤਾਰ ਨਾਲ ਉੱਠਿਆ ਦੀ ਉੱਠੀਆਂ ਸਰ ਜਸ ਗੁਰੂ ਗਰੀਬ ਨਿਵਾਸ ਜੀ ਆਪ ਜੀ ਦਾ ਦਰਸ ਆਪਣੀਆਂ ਸਵਰਗ ਬਟਾ ਜਰੂਰ ਸਭ ਤੋਂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਜਿਨ੍ਹਾਂ ਮੈਂ ਪਾ ਲਓ ਸਵਰਗ ਬਟਾ ਜਰੂਰ ਸਭ ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਭਨਾ ਦੀ ਲਖਲਾਵ ਚੜ੍ਹਦੀ ਕਲਾ ਬਖਸ਼ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਤਸ਼ਾਹ।

ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖ਼ਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤ ਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ

ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਮੇਰੇ ਸੱਚੇ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਦੋਂ ਮਹਾਰਾਜ ਜੀ ਨੇ ਪ੍ਰਭਪੁਰ ਪਿਆਨਾ ਕਰਨਾ ਸੀ, ਉਹ ਤੋਂ ਪਹਿਲਾਂ ਹੀ ਮਹਾਰਾਜ ਜੀ ਨੇ ਸਾਰੀ ਸਮੱਗਰੀ ਨੂੰ ਆਪ ਮੰਗਵਾਉਣਾ ਕੀਤਾ। ਆਪ ਗੁਰੂ ਮਹਾਰਾਜ ਜੀ ਨੇ ਹਿਦਾਇਤਾਂ ਕੀਤੀਆਂ ਕਿ ਜਾਓ ਭਾਈ, ਆ 500 ਜੋ ਸਤਿਗੁਰੂ ਮਹਾਰਾਜ ਜੀ ਨੇ ਰਜਤਪਣ ਦਿੱਤੇ ਹਨ, ਉਹਦੇ ਵਿੱਚ ਵਚਨ ਕੀਤਾ ਕਿ 100 ਰਜਤਪਣ ਜੋ ਹੈ ਉਹਦੀ ਚਿਖਾ ਦਾ ਸਮਾਨ ਜੋ ਹੈ ਚੰਦਨ ਦੀ ਲੱਕੜ ਆਦਿਕ ਉਹ ਲੈ ਕੇ ਆਉਣਾ। ਉਹ ਤੋਂ ਬਾਅਦ ਰਹਿੰਦੀ ਜੋ ਸਾਰੀ ਮਾਇਆ ਜਿਹੜੀ ਹੈ ਉਹ ਲੰਗਰਾਂ ਦੇ ਲਈ ਖਰਚ ਕਰਨੀ ਹੈ। ਤੇ ਵਿਸ਼ੇਸ਼ ਮਹਾਰਾਜ ਜੀ ਨੇ ਭਾਈ ਸੰਤੋਖ ਸਿੰਘ ਸਾਹਿਬ ਜੀ ਨੂੰ ਉਹਨਾਂ ਨੂੰ ਵਚਨ ਕਰਨਾ ਕੀਤਾ ਕਿ ਆਪ ਜੀ ਜਾਓ ਸ਼ਹਿਰ ਦੇ ਵਿੱਚੋਂ ਜੋ ਵੀ ਰਾਸ਼ਨ ਸਮੱਗਰੀ ਜੋ ਹੈ ਉਹਨੂੰ ਖਰੀਦ ਕੇ ਲੈ ਕੇ ਆਓ। ਭਾਈ ਸਾਹਿਬ ਜੀ ਲੈ ਕਰਕੇ ਆਏ, ਗੁਰੂ ਘਰ ਦੇ ਵਿੱਚ ਬਹੁਤ ਸਾਰੇ ਕੜਾਹੇ ਜਿਹੜੇ ਹਨ ਉਹ ਲੱਗ ਗਏ, ਪੱਕੇ ਪਕਵਾਨ ਤਿਆਰ ਕਰਨੇ ਕੀਤੇ। ਤੇ ਗੁਰੂ ਮਹਾਰਾਜ ਜੀ ਨੇ ਚੌਥ ਵਾਲੇ ਦਿਨ ਪਿਆਰਿਓ ਬਹੁਤ ਵੱਡਾ ਲੰਗਰ ਵਿਸ਼ੇਸ਼ ਸੱਦਾ ਦਿੱਤਾ। ਹੁਣ ਇੱਕ ਗੱਲ ਯਾਦ ਰੱਖੋ, ਲੰਗਰ ਤਾਂ ਪਿਆਰਿਓ ਰੋਜ਼ ਚੱਲਦੇ ਹਨ, ਲੇਕਿਨ ਕੋਈ ਵਿਸ਼ੇਸ਼ ਪਰਬਾਂ ਦੇ ਲੰਗਰ ਵਿਸ਼ੇਸ਼ ਲੰਗਰਾਂ ਦੇ ਲਈ ਸੱਦੇ ਦਿੱਤੇ ਜਾਂਦੇ। ਮਹਾਰਾਜ ਜੀ ਨੇ ਲੰਗਰ ਦੇ ਲਈ ਸਾਰੀਆਂ ਸੰਗਤਾਂ ਨੂੰ ਸੱਦਾ ਦਿੱਤਾ, ਸਾਰੇ ਇਲਾਕਾ ਨਿਵਾਸੀ ਔਰ ਵੀ ਸਾਧੂ ਸੰਤ ਜਿੰਨੇ ਵੀ ਜਿਹੜੇ ਗੋਰ ਗਰੀਬ ਗੁਰਬਾ ਜਿਹੜਾ ਉਹਨਾਂ ਸਾਰਿਆਂ ਨੂੰ ਕਿਹਾ ਕਿ ਗੁਰੂ ਘਰ ਦੇ ਵਿੱਚ ਆਓ ਤੇ ਪ੍ਰਸ਼ਾਦਾ ਪ੍ਰਾਪਤ ਕਰਨਾ ਕਰੋ। ਬਹੁਤ ਵੱਡਾ ਪਿਆਰਿਓ ਇੱਕ ਤਰ੍ਹਾਂ ਦਾ ਯੱਗ ਜਿਹੜਾ ਹੈ, ਯੱਗ ਦਾ ਮਤਲਬ ਕੱਲ ਵੀ ਬੇਨਤੀ ਕੀਤੀ ਸੀ ਕਿ ਜਿੱਥੇ ਲੋੜਵੰਦ ਜੋ ਮਰਜ਼ੀ ਆਵੇ ਉਹਦੀਆਂ ਲੋੜਾਂ ਜਿੱਥੇ ਪੂਰੀਆਂ ਹੁੰਦੀਆਂ ਤੇ ਆਮ ਵਿਅਕਤੀ ਜਿਹੜਾ ਹੈ ਇੱਕ ਤਾਂ ਪ੍ਰਸ਼ਾਦਾ ਤੇ ਦੂਜਾ ਉਹਨੂੰ ਬਸਤਰ ਚਾਹੀਦਾ, ਤੀਜਾ ਜੋ

ਮਾਇਆ ਚਾਹੀਦੀ ਹੈ। ਇਸ ਤਰ੍ਹਾਂ ਪਿਆਰਿਓ ਜਿਹੜੀਆਂ ਸੰਗਤਾਂ ਆਈਆਂ ਲੋੜਵੰਦ ਉਹਨਾਂ ਨੂੰ ਪ੍ਰਸ਼ਾਦਾ ਵੀ ਦਿੱਤਾ ਗਿਆ ਅਤੇ ਨਾਲ ਕਈ ਜਿਹੜੇ ਗਰੀਬ ਜਿਹੜੇ ਹਨ ਤਨ ਢੱਕਣ ਦੇ ਲਈ ਜਿਨ੍ਹਾਂ ਦੇ ਕੋਲ ਬਸਤਰ ਨਹੀਂ ਹੈ, ਗੁਰੂ ਮਹਾਰਾਜ ਜੀ ਨੇ ਬੇਅੰਤ ਉਹਨਾਂ ਨੂੰ ਬਖਸ਼ਿਸ਼ਾਂ ਕੀਤੀਆਂ, ਬਸਤਰ ਦੇ ਦਾਨ ਦਿੱਤੇ ਹਨ। ਅਰਦਾਸਾਂ ਮਾਇਆ ਜੋ ਹੈ ਆਹ ਵੀ ਸਤਿਗੁਰੂ ਮਹਾਰਾਜ ਜੀ ਨੇ ਦੇਣਾ ਕੀਤਾ। ਹੁਣ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਪੂਰੀ ਤਿਆਰੀ ਕਰ ਰਹੇ ਹਨ ਅਤੇ ਦੂਜੇ ਪਾਸੇ ਗੁਰੂ ਕਾ ਖਾਲਸਾ ਬਹੁਤ ਜ਼ਿਆਦਾ ਵਿਰਾਗ ਕਰ ਰਿਹਾ, ਇਹ ਕੰਮ ਵੀ ਕਰ ਰਹੇ। ਬਾਰ ਬਾਰ ਮਹਾਰਾਜ ਜੀ ਸਿੰਘਾਂ ਨੂੰ ਕਹਿੰਦੇ ਕਿ ਖਾਲਸਾ ਜੀ ਉਹ ਵਿਰਾਗ ਨਾ ਕਰਨਾ ਕਰੋ ਅਤੇ ਵੱਧ ਤੋਂ ਵੱਧ ਬਾਣੀ ਦਾ ਜਾਪ ਕਰਨਾ ਕਰੋ। ਇਹ ਸਮਾਂ ਜਿਹੜਾ ਹੈ ਇਹ ਗਵਾਉਣ ਦਾ ਖੁੰਝਾਉਣ ਦਾ ਨਹੀਂ ਹੈ, ਇਹਦੇ ਵਿੱਚ ਲਾਭ ਲੈਣਾ ਚਾਹੀਦਾ ਹੈ। ਸੋ ਮਹਾਰਾਜ ਜੀ ਬਾਰ ਬਾਰ ਕਹਿੰਦੇ ਕਿ ਭਾਈ ਬਾਣੀ ਦਾ ਜਾਪ ਕਰੋ। ਗੁਰੂ ਕੇ ਸਿੰਘ ਪਿਆਰੇ ਉਹ ਬਾਣੀ ਪੜ੍ਹਦੇ ਹਨ, ਅੰਮ੍ਰਿਤ ਵੇਲੇ ਤੋਂ ਜਾਗ ਕਰਕੇ ਕੋਈ ਬਾਣੀ ਪੜ੍ਹ ਰਿਹਾ, ਕੋਈ ਕੀਰਤਨ ਕਰ ਰਿਹਾ, ਕੋਈ ਸਰਵਣ ਕਰ ਰਿਹਾ, ਕੋਈ ਧਿਆਨ ਲਾ ਰਿਹਾ, ਫਿਰ ਵੀ ਪਿਆਰੇ ਉਹ ਮਨ ਥੋੜ੍ਹੀ ਲੱਗਦਾ, ਮਨ ਦੇ ਵਿੱਚ ਇਹੀ ਲੱਗ ਰਿਹਾ ਕਿ ਸਤਿਗੁਰੂ ਮਹਾਰਾਜ ਜੀ ਹੁਣ ਪਾਤਸ਼ਾਹ ਜੀ ਚਲਾਣਾ ਕਰ ਰਹੇ ਹਨ, ਸਦੀ ਵੀ ਵਿਛੋੜਾ ਦੇ ਰਹੇ ਹਨ। ਸਤਿਗੁਰੂ ਮਹਾਰਾਜ ਜੀ ਨੂੰ ਸੰਗਤਾਂ ਨੇ ਬੇਨਤੀਆਂ ਕੀਤੀਆਂ ਕਿ ਸਤਿਗੁਰੂ ਮਹਾਰਾਜ ਆਪ ਜੀ ਸਾਨੂੰ ਛੱਡ ਕੇ ਜਾ ਰਹੇ ਹੋ, ਆਪ ਜੀ ਸਾਨੂੰ ਕਿਹਦੇ ਲੜ ਲਾ ਕੇ ਜਾ ਰਹੇ ਹੋ। ਮਹਾਰਾਜ ਨੇ ਕਿਹਾ ਕਿ ਭਾਈ ਅਸੀਂ ਤਾਂ ਖਾਲਸਾ ਅਕਾਲ ਪੁਰਖ ਪਰਮਾਤਮਾ ਨੂੰ ਸੌਂਪਿਆ ਹੈ ਅਤੇ ਨਾਲ ਤੁਹਾਡੇ ਵਾਲੀ ਜੋ ਹਨ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਬਾਣੀ ਦਾ ਜਾਪ ਕਰਨਾ ਕਰੋ ਅਤੇ ਤੁਸੀਂ ਜੋ ਵਿਰਾਗ ਕਰ ਰਹੇ ਹੋ ਵਿਰਾਗ ਨਹੀਂ ਕਰਨਾ ਚਾਹੀਦਾ ਹੈ। ਤੀਜੇ ਪਾਤਸ਼ਾਹ ਜੀ ਨੇ ਵੀ ਜੋ ਬਚਨ ਕੀਤਾ ਸੀ ਨਾ, ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ, ਕਿ ਮੇਰੇ ਤੋਂ ਬਾਅਦ ਜਦੋਂ ਅਸੀਂ ਪਿਆਰਨਾ ਕਰਨਾ ਉਹ ਤੋਂ ਬਾਅਦ ਕੋਈ ਸਾਡੇ ਨਮਿਤ ਵਿਰਾਗ ਕਰਦਾ, ਰੋਂਦਾ, ਪਿੱਟਦਾ, ਉਹ ਸਾਨੂੰ ਮੂਲੋਂ ਹੀ ਨਹੀਂ ਪਾਉਂਦਾ ਹੈ ਭਾਈ। ਇਸ ਕਰਕੇ ਵਿਰਾਗ ਨਾ ਕਰਨਾ ਕਰੋ, ਰੋਣਾ ਪਿੱਟਣਾ ਨਾ ਕਰਨਾ ਕਰੋ, ਉਹਦੀ ਥਾਈਂ ਆਪ ਜੀ ਵੱਧ ਤੋਂ ਵੱਧ ਬਾਣੀ ਦਾ ਜਾਪ ਕਰਨਾ ਕਰੋ ਅਤੇ ਨਾਲ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਬ੍ਰਹਮ ਗਿਆਨ ਦਾ ਉਪਦੇਸ਼ ਦੇ ਰਹੇ ਹਨ। ਜੋ ਮਹਾਰਾਜ ਨੇ ਵੀ ਕਿਹਾ ਨਾ ਕਿ ਦ੍ਰਿਸ਼ਟਮਾਨ ਹੈ ਸਕਲ ਮਿੱਥੇ ਨਾ, ਜੋ ਵੀ ਪਿਆਰਿਓ ਜੋ ਸਾਨੂੰ ਨਜ਼ਰ ਆਉਂਦਾ ਨਾ, ਜਿੰਨੇ ਵੀ ਪਦਾਰਥ ਜੋ ਨਜ਼ਰ ਆਉਂਦੇ ਹਨ ਪਦਾਰਥ ਪਿਆਰਿਓ ਇੱਕ ਦਿਨ ਨਾਸ਼ ਹੋ ਜਾਣ ਵਾਲੇ, ਪਦਾਰਥਾਂ ਦੇ ਅੰਦਰ ਜੋ ਚੈਤਨਿ ਸੱਤਾ ਜਿਹੜੀ ਹੈ, ਜੋ ਸਤ ਚਿੱਤ ਆਨੰਦ ਜੋ ਪਰਮਾਤਮਾ ਦੀ ਸੱਤਾ ਹੈ ਉਹ ਅਵਨਾਸ਼ੀ ਹੈ। ਅਵਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਈ, ਉਹ ਅਵਨਾਸ਼ੀ ਪੁਰਖ ਜਿਹੜਾ ਹੈ ਅਤੇ ਉਹਦੇ ਵਿੱਚ ਆਪਣੀ ਸੁਰਤੀ ਨੂੰ ਜੋੜਨਾ ਕਰੋ। ਇਹ ਤਨ ਆਦਿਕ ਜੋ ਹੈ ਜੋ ਵੀ ਸਾਨੂੰ ਨਜ਼ਰ ਆ ਰਿਹਾ ਨਾ ਪਿਆਰਿਓ, ਇੱਕ ਦਿਨ ਨਾ ਇਹ ਦ੍ਰਿਸ਼ ਨੇ ਨਾਸ਼ ਹੋ ਜਾਣਾ। ਅਦ੍ਰਿਸ਼ ਜਿਹੜਾ ਹੈ ਜਿਹ ਕੋਈ ਵੇਖ ਹੀ ਨਹੀਂ ਸਕਦਾ, ਜਿਹਨੂੰ ਸਿਰਫ ਅਨੁਭਵ ਦੇ ਵਿੱਚ ਜਿਹਦਾ ਪ੍ਰਕਾਸ਼ ਹੁੰਦਾ ਅਤੇ ਉਹਨੇ ਕਦੇ ਨਾਸ਼ ਨਹੀਂ ਹੋਣਾ ਅਤੇ ਜਿਹੜਾ ਉਸ ਅਵਨਾਸ਼ੀ ਦੇ ਨਾਲ ਜੁੜ ਗਿਆ, ਸੱਚ ਦਾ ਆਨੰਦ ਦੇ ਨਾਲ ਜਿਹੜਾ ਜੁੜ ਗਿਆ ਉਹ ਪਦਾਰਥਾਂ ਤੋਂ ਰਹਿਤ ਹੋ ਜਾਂਦਾ, ਉਹ ਸਦਾ ਆਨੰਦ ਖੇੜੇ ਦੇ ਵਿੱਚ ਰਹਿੰਦਾ ਹੈ। ਹੁਣ ਔਰ ਵੀ ਸਤਿਗੁਰੂ ਮਹਾਰਾਜ ਆਪਣੇ ਸੇਵਕਾਂ ਨੂੰ, ਗੁਰੂ ਕੇ ਖਾਲਸੇ ਨੂੰ, ਸੰਗਤਾਂ ਨੂੰ ਜੋ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ, ਆਓ ਸਾਧ ਸੰਗਤ ਜੀ ਉਹ ਪਾਵਨ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਜਿੱਥੇ ਜਿੱਥੇ ਆਪ ਜੀ ਵਿਰਾਜਮਾਨ ਹੋ ਬੈਠੇ ਹੋਏ ਹੋ ਆਪਣੀ ਹਾਜ਼ਰੀ ਨੂੰ ਸਤਿਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਪਾਸ

0: ਨੇ ਆਪਣੇ ਅੰਤਰ ਆਤਮਾ ਦੇ ਵਿੱਚ ਝਾਤ ਮਾਰਨਾ ਕੀਤਾ ਤੇ ਪਹਿਲੇ ਪਿਆਰਿਓ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ, ਵਿਕਾਰ ਆਉਂਦੇ, ਆ ਹੁੰਦਾ, ਉਹ ਹੁੰਦਾ, ਬਹੁਤ ਸਾਰੀਆਂ ਚੀਜ਼ਾਂ। ਫਿਰ ਅਖੀਰ ਦੇ ਵਿੱਚ ਜਦੋਂ ਸਭ ਖਤਮ ਹੋ ਜਾਂਦਾ ਤੇ ਫਿਰ ਵੀ ਪਿਆਰਿਓ ਤੇ ਇੱਕ ਅਹੰਤਾ ਰਹਿ ਜਾਂਦੀ ਹੈ, ਅਹੰਭਾਵ ਰਹਿੰਦਾ ਹੈ ਕਿ ਹਾਂ ਜੀ ਮੈਂ ਕੁਛ ਹਾਂ। ਜਦੋਂ ਉਹ ਵੀ ਮਿਟ ਜਾਵੇ, ਅਹੰਭਾਵ ਜਦੋਂ ਖਤਮ ਹੋ ਜਾਵੇ, ਉਹਦੇ ਪਿੱਛੇ ਖਾਲਸ ਆਤਮਾ ਹੁੰਦੀ ਹੈ, ਉਹਦੇ ਵਿੱਚ ਵਾਹਿਗੁਰੂ ਜੀ ਦੇ ਸਾਨੂੰ ਦਰਸ਼ਨ ਹੁੰਦੇ ਹਨ।
1: ਸ਼ੋਕ ਤਿੰਨ ਕਹੋ ਕਿ ਮਹੋਵਾ,
0: ਤੇ ਇਹ ਉਹ ਜਿਹੜਾ ਸਰੂਪ ਜਿਹੜਾ ਨਾ ਅਹੰਕਾਰ ਤੋਂ ਪਰੇ, ਦੇਹੰਤਾ ਤੋਂ ਵੀ ਪਰੇ ਜੋ ਆਤਮਕ ਸਰੂਪ ਹੈ, ਉਹਨੂੰ ਤੁਸੀਂ ਨਿਰਧਾਰ ਕਰਨਾ ਕਰੋ, ਉਹਨੂੰ ਆਪਣਾ ਰੂਪ ਜਾਣਨਾ ਕਰੋ। ਇਸ ਤੋਂ ਬਾਅਦ ਪਾਤਸ਼ਾਹ ਜੀ ਕਹਿੰਦੇ ਹਰਖ ਸ਼ੋਕ ਤਿੰਨ ਕਹ ਕਿਮ ਹੋਵੇ, ਉਹ ਜੋ ਆਤਮਾ ਜੋ ਹੈ ਉਹਨੂੰ ਨਾ ਹਰਖ ਹੁੰਦਾ ਤੇ ਨਾ ਉਹਨੂੰ ਕਦੇ ਕਿਸੇ ਗੱਲ ਦਾ ਸ਼ੋਕ ਹੁੰਦਾ।
1: ਰੂਪ ਅਨਾਸ਼ੀ ਬਿਨ ਦੁੱਖ ਜੋ,
0: ਉਹਦਾ ਰੂਪ ਅਨਾਸ਼ੀ ਹੁੰਦਾ ਹੈ, ਉਹ ਨਾਸ਼ ਤੋਂ ਰਹਿਤ ਹੁੰਦਾ ਹੈ, ਉਹਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਲੱਗਦਾ।
1: ਅੰਮ੍ਰਿਤ ਵੇਲੇ ਨੈਣ ਉਖਾਰੇ,
0: ਤੇ ਗੁਰੂ ਕੇ ਸਿੰਘ ਪਿਆਰਿਓ ਅੰਮ੍ਰਿਤ ਵੇਲੇ ਉੱਠ ਕਰਕੇ ਜਦੋਂ ਅੱਖਾਂ

0: महाराज जी नूं छड़दे ही नहीं हांडा। चलो एक गल याद रखो प्यारिओ, ज्ञान ध्यान दीआं गल्लां हुंदीआं, लेकिन शरीर है करके ही तां सब कुछ है ना प्यारे। ते शरीर ते जिहड़े शरीर नूं ही वेख करके आपां नूं वाहिगुरू जी की सोझी होई है। हुण उह शरीर जिहड़ा ना सदीव काल दे लई विछोड़ा दे रिहा, जदों बंदे चलाना कर जांदे ना प्यारिओ, याद रखो जरा भी अपा अपने कोई रिश्तेदार संबंधी कोई भी तुसी देखो, भावना एक बनाओ कि एक शरीर सी ते उन्हां नूं वेखदे सी, जो मर्जी उन्हां दे नाल कार विहार हुंदा, लेकिन जदों शरीर खत्म हो गया, शरीर मर गया, दोबारा वह शरीर जिहड़ा उस रूप दे विच तुहानूं कदे प्राप्त नहीं होवेगा। हाँ तस्वीर बना सकते हो, मूर्तियां बना सकते हो, लेकिन वह शरीर दे विच उह जी गल जिहड़ी है तुहानूं नहीं बनती है। वह शरीर एक बारी नाश हो गया, वह तो बाद वह रूप दे तुहानूं दर्शन नहीं होणगे। ਤਾਂ ਕਰਕੇ ਗੁਰੂ ਕੇ ਸਿੰਘ ਪਿਆਰਿਓ ਇਹ ਚਾਹੁੰਦੇ ਕਿ ਅਸੀਂ ਵੱਧ ਤੋਂ ਵੱਧ ਲਾਹਾ ਲੈ ਲਈਏ, ਵੱਧ ਤੋਂ ਵੱਧ ਮਹਾਰਾਜ ਜੀ ਦੇ ਕੋਲ ਬੈਠ ਕਰਕੇ ਪਾਤਸ਼ਾਹ ਜੀ ਦੇ ਦਰਸ਼ਨ ਕਰੀਏ, ਦਿਦਾਰੇ ਕਰੀਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਮਹਾਰਾਜ ਜੀ ਨੂੰ ਮਹਾਰਾਜ ਜੀ ਦੇ ਦਰਸ਼ਨ ਕਰਕੇ ਮਹਾਰਾਜ ਜੀ ਦੀ ਮੂਰਤ ਨੂੰ ਆਪਣੇ ਅੰਤਰ ਆਤਮਾ ਦੇ ਵਿੱਚ ਵਸਾ ਲਈਏ।
1: ਹੱਥ ਜੋੜ ਅਰਦਾਸ ਬਖਾਨੀ,
0: ਗੁਰੂ ਕੇ ਸਿੰਘਾਂ ਨੇ ਹੱਥ ਜੋੜ ਕੇ ਅਰਦਾਸ ਕਰਨੀ ਕੀਤੀ।
1: ਆਪ ਉਪਦੇਸ਼ਨ ਬਾਣੀ,
0: ਕਹਿੰਦੇ ਸਤਿਗੁਰੂ ਮਹਾਰਾਜ ਆਪ ਜੀ ਜੋ ਉਪਦੇਸ਼ ਦੀ ਇਹ ਬਾਣੀ ਉਚਾਰਨ ਕਰ ਰਹੇ ਹੋ,
1: ਤੋ ਦਰਸ਼ਨ ਤੇ ਸੁਖ ਪਾਵੇ।
0: ਦੇਖੋ ਮਹਾਰਾਜ ਹੁਣ ਆਪ ਜੀ ਦੇ ਪ੍ਰਤੱਖ ਅਸੀਂ ਸਰੀਰ ਦੇ ਇਹ ਤੱਤਾਂ ਦੇ ਰੂਪ ਦੇ ਵਿੱਚ ਦਰਸ਼ਨ ਕਰਕੇ ਸਾਨੂੰ ਸੁਖ ਪ੍ਰਾਪਤ ਹੁੰਦਾ।
1: ਸੁਣ ਪੀਛੇ ਮਨ ਠਹਿਰਾਵੇ,
0: ਹੁਣ ਆਹੀ ਤਾਂ ਸਤਿਗੁਰੂ ਮਹਾਰਾਜ ਆਪ ਜੀ ਦਾ ਉਪਦੇਸ਼ ਸੁਣ ਕਰਕੇ, ਕਿਉਂਕਿ ਉਪਦੇਸ਼ ਪਿਆਰਿਓ ਕਦੇ ਨਹੀਂ ਮਰਦਾ। ਯਾਦ ਰੱਖੋ ਸਰੀਰ ਜਿਹੜਾ ਹੈ ਇਹ ਨਾਸਵੰਤ ਹੈ, ਸਰੀਰ ਦੇ ਇਹੀ ਸਰੀਰ ਦੇ ਵਿੱਚੋਂ ਜੋ ਉਪਦੇਸ਼ ਨਿਕਲ ਗਿਆ ਨਾ ਪਿਆਰਿਓ, ਉਹ ਅਵਨਾਸੀ ਹੈ। ਹੁਣ ਮੈਂ ਆਪ ਨੂੰ ਬੇਨਤੀ ਕਰਾਂ ਕਿ ਦੇਖੋ

0: ਹੈ। ਇਹ 10 ਸਰੀਰ ਹਨ, ਲੇਕਿਨ ਪਿਆਰਿਓ ਇਹ ਸਰੀਰ ਦਾ ਸਮਾਂ ਸੀ। ਤਾਂ ਕਰਕੇ ਅੱਜ ਆਪਾਂ ਵੇਖਦੇ ਹਾਂ ਜੰਤਰੀਆਂ ਦੇ ਵਿੱਚ, ਦੇਖੋ ਮਹਾਰਾਜ ਜੀ ਦਾ ਜੀਵਨ ਬੇਵਰਾ ਵੇਖਣਾ ਕਰੋ, ਉਹਦੇ ਵਿੱਚ ਲਿਖਿਆ ਹੁੰਦਾ ਕਿ ਅੱਜ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ, ਅੱਜ ਸਤਿਗੁਰੂ ਮਹਾਰਾਜ ਜੀ ਦਾ ਗੁਰਤਾ ਗੱਦੀ ਵਾਲਾ ਦਿਹਾੜਾ ਹੈ, ਅੱਜ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਜਾਂ ਸ਼ਹਾਦਤ ਦਾ ਦਿਹਾੜਾ ਹੈ। ਤੇ ਇਹਦਾ ਮਤਲਬ ਕਿ ਆਏ ਤੇ ਇੱਕ ਸਮੇਂ ਤੋਂ ਬਾਅਦ ਮਹਾਰਾਜ ਜੋਤੀ ਜੋਤ ਸਮਾ ਕੇ ਸਰੀਰ ਨਹੀਂ ਰਿਹਾ। ਅੱਜ ਵੇਖਿਆ ਜਾਵੇ 10 ਜਾਮਿਆਂ ਵਿੱਚ ਜੋਤ ਆਈ ਪਿਆਰਿਓ, ਅੱਜ ਉਹ ਜਾਮੇ ਨਹੀਂ ਹਨ, ਲੇਕਿਨ ਇਹਨਾਂ ਜਾਮਿਆਂ ਦੇ ਵਿੱਚ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੋਤ ਨੇ ਜੋ ਉਪਦੇਸ਼ ਦ੍ਰਿੜ ਕਰਵਾਉਣਾ ਕੀਤਾ, ਉਹ ਉਪਦੇਸ਼ਮਈ ਬਾਣੀ ਜਿਹੜੀ ਹੈ ਅੱਜ ਵੀ ਪਿਆਰਿਓ ਸਾਡੇ ਕੋਲ ਹੈ। ਤੇ ਉਹ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਤੇ ਇਹੀ ਭਾਵਨਾ ਰੱਖਣੀ ਚਾਹੀਦੀ ਹੈ ਕਿ ਸਤਿਗੁਰੂ ਮਹਾਰਾਜ ਸਾਨੂੰ ਅੱਜ ਇਹ ਉਪਦੇਸ਼ ਦੇ ਰਹੇ ਹਨ। ਹੁਣ ਆਪਾਂ ਸਮਝ ਲਿਓ, ਮੈਂ ਉਦਾਹਰਣ ਦੇਵਾਂ ਪਿਆਰਿਓ, ਬੇਨਤੀ ਕਰਾਂ, ਜਪਜੀ ਸਾਹਿਬ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ, ਰੋਜ਼ ਪੜ੍ਹਦੇ ਹਾਂ, ਪੜ੍ਹਨੀ ਚਾਹੀਦੀ ਹੈ, ਵੱਧ ਤੋਂ ਵੱਧ ਪੜ੍ਹਨੀ ਚਾਹੀਦੀ ਹੈ। ਲੇਕਿਨ ਮਹਾਰਾਜ ਜੀ ਕੌਣ, ਕਿਹਨੇ ਉਚਾਰਨ ਕੀਤਾ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਸਰੀਰ ਕਰਕੇ ਅੱਜ ਨਹੀਂ ਹਨ। ਚੋਲਾ ਮਹਾਰਾਜ ਜੀ ਦਾ ਅੱਜ ਤੋਂ 500 ਸਾਲ ਪਹਿਲੇ ਹੀ, 500 ਸਾਲ ਦੇ ਕਰੀਬ ਸਤਿਗੁਰੂ ਮਹਾਰਾਜ ਜੀ ਨੇ ਚੋਲਾ ਸੰਕੋਚ ਲਿਆ, ਲੇਕਿਨ ਉਹ ਉਪਦੇਸ਼, ਉਹ ਬਾਣੀ ਜੋ ਉਚਾਰਨ ਕੀਤੀ, ਅੱਜ ਵੀ ਪਿਆਰਿਓ ਉਹ ਸਾਡੇ ਹਿਰਦਿਆਂ ਦੇ ਵਿੱਚ ਵਸਦੀ ਹੈ। ਤੇ ਜਦੋਂ ਤੱਕ ਸੰਸਾਰ ਰਵੇਗਾ, ਉਹ ਬਾਣੀ ਸਾਰੇ ਸੰਸਾਰ ਦੇ ਵਿੱਚ ਵਸੇਗੀ। ਉਪਦੇਸ਼ ਕਦੇ ਨਹੀਂ ਮਰਦਾ। ਬੰਦੇ ਜਿਹੜੇ ਹਨ, ਸਰੀਰ ਨਾਸਵੰਤ ਹੈ, ਸਰੀਰ ਮਰ ਜਾਵੇਗਾ, ਖਤਮ ਹੋ ਜਾਵੇਗਾ, ਲੇਕਿਨ ਜੋ ਉਹ ਸਰੀਰ ਦੇ ਰਾਹੀਂ ਜੋ ਉਪਦੇਸ਼ ਦ੍ਰਿੜ ਕਰਵਾਉਣਾ ਕੀਤਾ, ਉਹ ਅਬਨਾਸ਼ੀ ਹੈ, ਉਹਦਾ ਕਦੇ ਨਾਸ਼ ਨਹੀਂ ਹੁੰਦਾ।
1: ਸ੍ਰੀ ਗੁਰੂ ਗੋਬਿੰਦ ਸਿੰਘ ਉਚਾਰੇ,
0: ਸਤਿਗੁਰੂ ਮਹਾਰਾਜ ਜੀ ਇਹ ਉਚਾਰਨ ਕਰਦੇ ਹਨ।
1: ਸੁਣੋ ਖਾਲਸਾ ਤੁਮ ਮਮ ਪਿਆਰੇ,
0: ਕਹਿੰਦੇ ਕਿ ਹੇ ਖਾਲਸਾ ਜੀਓ, ਤੁਸੀਂ ਸਾਡੇ ਅਤਿ ਪਿਆਰੇ ਹੋ, ਬਹੁਤ ਅਸੀਂ ਤੁਹਾਡੇ ਨਾਲ ਪਿਆਰ ਕਰਦੇ ਹਾਂ।
1: ਨੇਤ ਰਚੀ ਪਰਮੇਸ਼ਰ ਜੈ,
0: ਇਹ ਪਰਮੇਸ਼ਰ ਨੇ, ਵਾਹਿਗੁਰੂ ਜੀ ਨੇ ਇਹ ਵਿਧੀ ਦਾ ਵਿਧਾਨ ਜੋ ਨੇਤ ਰਚਨਾ ਕੀਤਾ,
1: ਭਵਿੱਖ ਨਾ ਮਿਟੈ ਸੋ ਕੈਸੇ,
0: ਭੂਤ ਕਾਲ ਤੇ ਵਰਤਮਾਨ ਤੇ ਭਵਿਸ਼ ਦੇ ਵਿੱਚ ਇਹ ਕਦੇ ਵੀ ਮਿਟ ਨਹੀਂ ਸਕਦੀ ਹੈ। ਇਹਦਾ ਮਤਲਬ ਮਹਾਰਾਜ ਜੀ ਨੇ ਕਿਹਾ, ਜੋ ਪਰਮਾਤਮਾ ਨੇ ਇਹ ਵਿਧੀ ਦਾ ਵਿਧਾਨ ਬਣਾਇਆ, ਜਨਮ ਤੇ ਮਰਨ, ਹਰਕ ਤੇ ਸੋਗ, ਭੋਗ ਤੇ ਰੋਗ, ਇਹ ਕਦੇ ਨਹੀਂ ਮਿਟ ਸਕਦਾ।
1: ਜਨਮ ਹੋਏ ਹੈ ਤਿੰਨ ਮਰਨਾ,
0: ਪਾਤਸ਼ਾਹ ਜੀ ਨੇ ਕਿਹਾ ਕਿ ਜੋ ਵੀ ਸੰਸਾਰ ਦੇ ਵਿੱਚ ਜਨਮ ਧਾਰਨ ਕਰਕੇ ਆਇਆ ਤੇ ਇੱਕ ਦਿਨ ਉਹਨੇ ਮਰ ਜਾਣਾ ਹੈ।
1: ਦ੍ਰਿਸ਼ਟਮਾਨ ਰਹਿ ਨਾਸ਼ ਪ੍ਰਹਰਨਾ,
0: ਜਿਹੜਾ ਵੀ ਦ੍ਰਿਸ਼ਟਮਾਨ ਜਿਹੜਾ ਹੈ, ਦ੍ਰਿਸ਼ਟਮਾਨ ਹੈ ਸਕਲ ਮਿਥੇ ਨਾਗ, ਜੋ ਵੀ ਸਾਨੂੰ ਅੱਜ ਨਜ਼ਰ ਆ ਰਿਹਾ ਨਾ ਪਿਆਰਿਓ, ਜੋ ਵੀ ਪਦਾਰਥ, ਜੋ ਵੀ ਰੂਪ ਨਜ਼ਰ ਆ ਰਹੇ ਹਨ, ਇਹ ਮਿਥਿਆ ਹੈ, ਇਹ ਸਦਾ ਨਹੀਂ ਰਹਿਣ ਵਾਲੇ ਹਨ। ਹਾਂ, ਕਈਆਂ ਦੀ ਮਿਨਿਆਦ ਜਿਹੜੀ ਹੈ ਬਹੁਤ ਲੰਬੀ ਰਹਿੰਦੀ ਹੈ। ਆਪਾਂ ਵੇਖਦੇ ਹਾਂ ਕਈ ਇਮਾਰਤਾਂ ਪਿਆਰਿਓ, ਜਦੋਂ ਪੜ੍ਹਦੇ ਹਾਂ ਵੇਖਦੇ ਹਾਂ ਜੀ, ਇਹ 5000 ਸਾਲ, 3000 ਸਾਲ, 2000 ਸਾਲ ਪੁਰਾਣੀਆਂ ਇਮਾਰਤਾਂ ਹੈ ਪਿਆਰਿਓ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਲੇਕਿਨ ਇਹ ਅਵਿਨਾਸ਼ੀ ਨਹੀਂ ਹੈ। ਸਮਾਂ ਜਿਹੜਾ ਹੈ ਠੀਕ ਹੈ, ਅੱਜ 4000-5000 ਸਾਲ ਹੋ ਗਿਆ ਇਮਾਰਤਾਂ ਬਣੀਆਂ ਹੋਈਆਂ, ਇਹ ਮੰਦਰ ਬਣੇ ਹੋਏ, ਪਿਰਾਮਿਡ ਆਦਿਕ ਬਣੇ ਹੋਏ, ਲੇਕਿਨ ਇੱਕ ਸਮਾਂ ਆਵੇਗਾ ਤੇ ਇਹਨੇ ਨਾਸ਼ ਹੋ ਜਾਣਾ। ਸਮਾਂ ਜ਼ਿਆਦਾ ਇਹਨਾਂ ਨੂੰ ਮਿਲ ਗਿਆ, ਲੇਕਿਨ ਇਹ ਅਵਿਨਾਸ਼ੀ ਨਹੀਂ ਹਨ।
1: ਇਸ ਦਿਨ ਸੂਰਜ ਚੰਦ ਉਪਾਏ,
0: ਤੇ ਜਿਸ ਤਰ੍ਹਾਂ ਵਾਹਿਗੁਰੂ ਜੀ ਨੇ ਨਿਸ ਦਿਨ, ਇਹ ਦਿਨ ਰਾਤ ਜੋ ਹੈ ਇਹਨਾਂ ਦੇ ਲਈ ਸੂਰਜ ਅਤੇ ਚੰਦ ਨੂੰ ਪੈਦਾ ਕਰਨਾ ਕੀਤਾ,
1: ਅਨਗਿਣਤ ਬਿਤਾਏ,
0: ਹੁਣ ਇਹਨਾਂ ਦੇ ਨਾਲ ਪਿਆਰਿਓ ਦਿਨ ਅਤੇ ਰਾਤ ਦੇ ਨਾਲ ਆਰਬਲਾ ਬੰਦੇ ਦੀ ਬਣਦੀ ਹੈ। ਹੁਣ ਇੱਕ ਦਿਨ ਹੋ ਗਿਆ ਤੇ ਉਹ 12 ਘੰਟਿਆਂ ਦਾ ਦਿਨ ਹੋ ਗਿਆ, ਫਿਰ ਪਿਆਰਿਓ 12 ਘੰਟੇ ਦੀ ਰਾਤ ਆਉਂਦੀ ਹੈ। ਸਮਾਂ ਜਿਹੜਾ ਨਾ ਪਿਆਰਿਓ ਇੱਥੋਂ ਆਰੰਭ ਹੁੰਦਾ, ਦਿਨ ਅਤੇ ਰਾਤ, ਸੂਰਜ ਅਤੇ ਚੰਦਰਮਾ, ਸੂਰਜ ਅਤੇ ਚੰਦਰਮਾ ਤੋਂ, ਇਹਨਾਂ ਤੋਂ ਪਿਆਰਿਓ ਸਮੇਂ ਦੀ ਆਰੰਭਤਾ ਹੁੰਦੀ ਹੈ। ਮਹਾਰਾਜ ਨੇ ਬਚਨ ਕਰਨਾ ਕੀਤਾ ਕਿ ਦਿਨ ਰਾਤ ਹੋ ਗਿਆ, 24 ਘੰਟੇ ਦਾ ਇੱਕ ਦਿਨ ਬਣ ਗਿਆ। ਹੁਣ ਇਹਦੇ ਨਾਲ ਫਿਰ ਆਰਬਲਾ ਬੰਦੇ ਦੀ ਬਣਦੀ ਹੈ, ਫਿਰ ਦਿਨ, ਹਫ਼ਤੇ, ਫਿਰ ਮਹੀਨੇ, ਸਾਲ, ਜਦੋਂ ਸਾਲ ਹੋ ਜਾਂਦੇ ਆਪਾਂ ਕਹਿੰਦੇ ਹਾਂ ਕਿ ਜੀ ਆਹ ਬੰਦਾ ਇੰਨੇ ਸਾਲ ਦਾ ਹੋ ਗਿਆ। ਆ ਬੰਦਾ ਇੰਨੇ ਸਾਲ ਦਾ, ਲੇਕਿਨ ਉਹਦੀ ਇਕਾਈ ਜਿਹੜੀ ਹੈ ਇਹਦੀ ਆਰੰਭਤਾ ਦਿਨ ਰਾਤ ਤੋਂ ਹੁੰਦੀ।
1: ਸਦਾ ਅਕਾਲ ਕਾਲ ਭਗਵਾਨਾ,
0: ਤੇ ਜਿਹੜਾ ਭਗਵਾਨ ਸਰੂਪ ਅਕਾਲ ਪੁਰਖ ਪਰਮਾਤਮਾ ਉਹ ਕਾਲ ਤੋਂ ਰਹਿਤ ਹਨ।
1: ਔਧ ਸਭ ਕੋ ਕਰਖਾਨਾ,
0: ਤੇ ਪੂਜੈ ਔਧ, ਹਰ ਕਿਸੇ ਦੀ ਔਧ ਜਿਹੜੀ ਹੈ, ਹਰ ਕਿਸੇ ਦੀ ਉਮਰ ਜਿਹੜੀ ਹੈ ਇੱਕ ਨਾ ਇੱਕ ਦਿਨ ਪਹੁੰਚ ਜਾਵੇਗੀ, ਖਤਮ ਹੋ ਜਾਵੇਗੀ। ਤੇ ਜਿਹਨੂੰ ਕਾਲ ਨੇ ਬਣਾਉਣਾ ਕੀਤਾ, ਇੱਕ ਦਿਨ ਕਾਲ ਨੇ ਹੀ ਉਹਨਾਂ ਨੂੰ ਉਹ ਆਪਣਾ ਲੀਨ ਕਰ ਲੈਣਾ, ਉਹਨੂੰ ਆਪਣਾ ਖਾਜਾ ਬਣਾ ਲੈਣਾ। ਮਹਾਰਾਜ ਜੀ ਦੀ ਬਾਣੀ

0: ਤੇ ਉਹ ਹੀ ਪਰਮਾਤਮਾ ਤੋਂ ਉਪਜ ਕਰਕੇ ਇੱਕ ਦਿਨ ਸਾਰਿਆਂ ਨੇ ਉਹਦੇ ਵਿੱਚ ਹੀ ਸਮਾ ਜਾਣਾ ਹੈ। ਕਾਲ ਨੇ ਜਿਹਨੂੰ ਬਣਾਉਣਾ ਕੀਤਾ ਪਿਆਰਿਓ ਇੱਕ ਦਿਨ, ਤੇ ਕਾਲ ਸਭਨ ਕਾ ਕਰਤ ਪਸਾਰਾ ਅੰਤ ਕਾਲ, ਅੰਤ ਕਾਲ ਨੂੰ ਪਿਆਰਿਓ ਕਾਲ ਹੀ ਉਹਨੂੰ ਸੰਘਾਰ ਕਰ ਦਿੰਦਾ, ਉਹਦਾ ਨਾਸ਼ ਕਰ ਦਿੰਦਾ।
1: ਚੌਦਹ ਲੋਕ ਬਿਖੈ ਥਿਰ ਕੋਇ,
0: ਹੁਣ ਚੌਦਾਂ ਭਵਨਾਂ ਦੇ ਵਿੱਚ, ਚੌਦਾਂ ਤਪਕਾਂ ਦੇ ਵਿੱਚ, ਸੱਤ ਆਕਾਸ਼ ਸੱਤ ਪਤਾਲ ਦੇ ਵਿੱਚ ਕੋਈ ਵੀ ਤੁਸੀਂ ਦੱਸੋ ਕਿ ਜਿਹੜਾ ਥਿਰ ਹੈ ਕਰਕੇ ਸੰਸਾਰ ਦੇ ਵਿੱਚ ਕੋਈ ਥਿਰ ਨਹੀਂ ਹੈ।
1: ਉਸ ਕਾਲ ਬਸੀ ਜੋ ਹੋਏ ਨਾ,
0: ਤੇ ਦੱਸੋ ਮਹਾਰਾਜ ਜੀ ਨੇ ਵਚਨ ਕੀਤਾ ਕਿ ਤੁਸੀਂ ਖੁਦ ਦੱਸਣਾ ਕਰੋ ਕਿ ਤੁਸੀਂ ਬੋਲੋ ਕਿ ਹਾਂਜੀ ਆਹ ਚੀਜ਼ ਆਹ ਸ਼ੈ ਜਿਹੜੀ ਹੈ ਇਹ ਕਾਲ ਦੇ ਵਸ ਵਿੱਚ ਨਹੀਂ ਹੈ, ਇਹ ਕਾਲ ਤੋਂ ਪਰੇ ਹੈ, ਇਹਦਾ ਮਤਲਬ ਕੁਛ ਵੀ ਨਹੀਂ ਹੈ। ਚੌਦਾਂ ਭਵਨਾਂ ਦੇ ਵਿੱਚ ਹਰ ਕੋਈ ਚੀਜ਼ ਜੋ ਹੈ ਇਹ ਕਾਲ ਦੇ ਅਧੀਨ ਹੈ।
1: ਪੰਚ ਤਤ ਕੋ ਜਗ ਵਿਸਤਾਰਾ,
0: ਦੇਖੋ ਇਹ ਸੰਸਾਰ ਜਿਹੜਾ ਨਾ ਪਿਆਰਿਓ, ਜੇ ਆਪਾਂ ਤੱਤਾਂ ਦੀ

0: ਇਹ ਪੰਜ ਤੱਤਾਂ ਦਾ ਪੁਤਲਾ ਜਿਹੜਾ ਸਰੀਰ ਆ ਔਰ ਵੀ ਪਿਆਰਿਓ ਜੋ ਵੀ ਆਪਾਂ ਨੂੰ ਨਜ਼ਰ ਆਉਂਦੇ ਨਾ ਇਹ ਪੰਜ ਤੱਤਾਂ ਦੇ ਵਿੱਚ ਹੀ ਹਨ ਤੱਤ ਜਿਹੜੇ ਹਨ ਇਹ ਸਾਨੂੰ ਨਜ਼ਰ ਆਉਂਦੇ ਇਹ ਸਾਰਾ ਜਗਤ ਜਿਹੜਾ ਨਾ ਜਿੱਥੇ ਵੀ ਆਪ ਜੀ ਜਾਓ ਜਗਤ ਦਾ ਵਿਸਥਾਰ ਦੇਖਦੇ ਹੋ ਇਹ ਜਗਤ ਦੇ ਵਿਸਥਾਰ ਦੇ ਵਿੱਚ ਪਿਆਰਿਓ ਪੰਜ ਤੱਤ ਜਿਹੜੇ ਸਮਾਹਿਤ ਹਨ
1: ਤਿੰਨ ਵੀ ਵਖਹਿ ਕਾਲ ਕਰਾਰਾ
0: ਲੇਕਿਨ ਯਾਦ ਰੱਖੋ ਤੇ ਕਾਲ ਜਿਹੜਾ ਨਾ ਇਹ ਤੱਤਾਂ ਨੂੰ ਵੀ ਖਾ ਜਾਂਦਾ ਹੈ ਬੇਸ਼ੱਕ ਪਿਆਰਿਓ ਇਹ ਬੰਦੇ ਜਿਹੜੇ ਆਪਾਂ ਵੇਖਦੇ ਹਾਂ ਕਿ ਜਿਸ ਤਰ੍ਹਾਂ ਕਿ ਸਾਡਾ ਸਰੀਰ ਹੈ ਸਰੀਰ ਜਿਹੜਾ ਇਹ ਪੰਜ ਤੱਤਾਂ ਦਾ ਬਣਿਆ ਹੋਇਆ ਮਹਾਰਾਜ ਨੇ ਬਚਨ ਕੀਤਾ ਨਾ

ਤੇ ਤੱਤ ਜਿਹੜੇ ਹਨ ਵਿਲੀਨ ਹੋ ਜਾਂਦੇ, ਮਿੱਟੀ ਮਿੱਟੀ ਵਿੱਚ ਮਿਲ ਜਾਂਦੀ, ਪਾਣੀ ਪਾਣੀ ਦੇ ਵਿੱਚ ਰਲ ਜਾਂਦਾ, ਆਕਾਸ਼ ਆਕਾਸ਼ ਦੇ ਵਿੱਚ, ਅਗਨੀ ਅਗਨੀ ਦੇ ਵਿੱਚ ਇਹ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਇਹ ਪੰਜ ਤੱਤ ਜਿਹੜੇ ਹਨ ਇਹ ਤੱਤਾਂ ਦੇ ਵਿੱਚ ਵਿਲੀਨ ਹੋ ਜਾਂਦੇ, ਲੇਕਿਨ ਇੱਕ ਪਰਲੈ ਹੁੰਦੀ ਹੈ, ਤੱਤਾਂ ਦੀ ਪਰਲੈ ਹੁੰਦੀ ਹੈ, ਉਹਦੇ ਵਿੱਚ ਪਿਆਰੇ ਤੱਤ ਵੀ ਨਾਸ਼ ਹੋ ਜਾਂਦੇ ਹਨ। ਜਦੋਂ ਤੱਤ ਨਾਸ਼ ਹੋ ਗਿਆ, ਹੁਣ ਧਰਤੀ ਹੈ, ਧਰਤੀ ਦੇ ਵਿੱਚ ਪੰਜ ਤੱਤ ਹਨ, ਸਮਝ ਲਿਓ ਪਿਆਰੇ ਤੱਤਾਂ ਦੀ ਪਰਲੈ ਆ ਗਈ ਤੇ ਇਸ ਦੇ ਵਿੱਚ ਕੋਈ ਤੱਤ ਨਹੀਂ ਰਹਿਣਾ, ਸਭ ਖਤਮ ਹੋ ਜਾਣਾ। ਮਹਾਰਾਜ ਨੇ ਕਿਹਾ ਆਪਾਂ ਤੱਤਾਂ ਦੀ ਗੱਲ ਕਰਦੇ ਹਾਂ, ਬੰਦਿਆਂ ਦੀ ਗੱਲ ਕਰਦੇ ਹਾਂ, ਬੰਦੇ ਮਰ ਜਾਂਦੇ, ਆਪਾਂ ਕਹਿੰਦੇ ਤੱਤਾਂ ਦੇ ਵਿੱਚ ਤੱਤ ਵਿਲੀਨ ਹੋ ਗਏ, ਲੇਕਿਨ ਵਾਹਿਗੁਰੂ ਜੀ ਦੀ ਰਜ਼ਾ

0: ਤੇ ਜਦੋਂ ਇਹ ਕਾਰਨ ਹੀ ਨਾਸ਼ ਹੋਣ ਵਾਲਾ
1: ਕਾਰਜ ਥਿਰਵੇ ਕੀ ਕਿਤ ਆਸਾ
0: ਤੇ ਇਹ ਤੋਂ ਕਾਰਜ ਕੀ ਹੈ ਪੰਜ ਤੱਤਾਂ ਦੋ ਤੱਤਾਂ ਦੇ ਨਾਲ ਪੰਜ ਤੱਤ ਕੋ ਤਨ ਰਚਿਓ ਪੰਜ ਤੱਤਾਂ ਦੇ ਨਾਲ ਤਨ ਬਣਿਆ ਜਦੋਂ ਤਾਤੀ ਨਹੀਂ ਰਹਿਣਗੇ ਤੇ ਤਨ ਕਿਸ ਤਰ੍ਹਾਂ ਰਹਿ ਸਕਦਾ ਹੈ ਭਾਵ ਕਹਿ ਤਨ ਤਾਂ ਭਾਈ ਇਹ ਨਾਸ਼ਵੰਤ ਹੈ ਇੱਕ ਦਿਨ ਇਹ ਤਨ ਜਿਹੜਾ ਹੈ ਇਹ ਦੇਹੀ ਬਿਨਸਨ ਹਾਰ ਹੈ ਇਹ ਦੇਹੀ ਨੇ ਬਿਨਸ ਜਾਣਾ
1: ਸਭ ਕੋਰਚਨ ਹਾਰ ਕਮਲਾਸਨ
0: ਹੁਣ ਪਾਤਸ਼ਾਹ ਜੀ ਇਹ ਦ੍ਰਿਸ਼ਟਾਂਤ ਦਿੰਦੇ ਹਨ ਜਿਸ ਤਰ੍ਹਾਂ ਕਿਹਾ ਜਾਂਦਾ ਆਖਣਾ ਕਿ ਬ੍ਰਹਮਾ ਜੀ ਨੇ ਸਾਰੇ ਸੰਸਾਰ ਨੂੰ ਪੈਦਾ ਕਰਨਾ ਕੀਤਾ
1: ਅਕਾਲ ਪੁਰਖ ਭਗ ਕਰ ਹੈ ਬਿਨਾਸ਼
0: ਤੇ ਇੱਕ ਦਿਨ ਅਕਾਲ ਪੁਰਖ ਪਰਮਾਤਮਾ ਕਾਲ ਜੋ ਹੈ ਕਾਲ ਦੇ ਗੇੜੇ ਦੇ ਵਿੱਚ ਬ੍ਰਹਮਾ ਵੀ ਆਇਆ ਬ੍ਰਹਮੇ ਨੂੰ ਕਾਲ ਨੇ ਪੈਦਾ ਕਰਨਾ ਕੀਤਾ ਤੇ ਇੱਕ ਦਿਨ ਤੇ ਕਾਲ ਨੇ ਹੀ ਉਹਨੂੰ ਆਪਣਾ ਖਾਜਾ ਬਣਾ ਲਿਆ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੀ ਹਮਾਰਾ ਜੈਸ ਅਕਾਲ ਨੇ ਜੈਸ ਵਾਹਿਗੁਰੂ ਜੀ ਨੇ ਇਸ ਬ੍ਰਹਮਾ ਆਦਿਕ ਇਹ ਦੇਵਤਿਆਂ ਨੂੰ ਪੈਦਾ ਕਰਨਾ ਕੀਤਾ ਤੇ ਇੱਕ ਦਿਨ ਉਹਨਾਂ ਨੂੰ ਉਹਨੇ ਆਪ ਨਾਸ਼ ਕਰਨਾ ਉਹ ਅਨਾਸ਼ੀ ਹੈ ਅਵਿਨਾਸ਼ੀ ਹੈ ਤੇ ਜਦੋਂ ਵੀ ਅਸੀਂ ਨਮਸਕਾਰ ਕਰਦੇ ਹਾਂ ਮੇਰੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ ਉਹ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਅਸੀਂ ਸਿਰ ਚੁਕਾਉਂਦੇ ਹਾਂ ਨਮਸਕਾਰ ਕਰਦੇ
1: ਹਾਂ
0: ਇਸ ਤਰ੍ਹਾਂ ਹੀ ਦੇਖੋ ਇਹ ਤਿੰਨ ਦੇਵਤੇ ਜਿਹੜੇ ਹਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਬ੍ਰਹਮਾ ਹੋ ਗਿਆ ਵਿਸ਼ਨੂੰ ਤੇ ਮਹੇਸ਼ ਹੋ ਗਿਆ
1: ਔਧ ਥਿਰ ਰਹੇ ਨਾ ਕੋ
0: ਤੇ ਇਹਨਾਂ ਦੀ ਵੀ ਜਦੋਂ ਔਧ ਪੁੱਜ ਜਾਂਦੀ ਹੈ ਤੇ ਉਸ ਵੇਲੇ ਇਹ ਵੀ ਨਾਸ਼ ਹੋ ਜਾਂਦੇ ਇਹ ਵੀ ਖਤਮ ਹੋ ਜਾਂਦੇ ਕਾਲ ਆਪਣੇ ਗੇੜੇ ਦੇ ਵਿੱਚ ਇਹਨਾਂ ਨੂੰ ਵੀ ਰਗੜ ਕੇ ਰੱਖ ਦਿੰਦਾ
1: ਪਰਨ ਕੀ ਗਿਣਤੀ ਕਹੋ
0: ਪਾਤਸ਼ਾਹ ਜੀ ਕਹਿੰਦੇ ਕਿ ਦੇਖੋ ਇਹ ਪ੍ਰਮੁੱਖ ਦੇਵਤੇ ਜਿਹੜੇ ਜਿਹਨਾਂ ਨੇ ਸਾਰਿਆਂ ਨੂੰ ਪੈਦਾ ਕਰਨਾ ਕੀਤਾ ਉਹ ਨਾਸ਼ ਹੋਣ ਵਾਲੇ ਹੁਣ ਉਹ ਤੋਂ ਬਾਅਦ ਦੂਜੇ ਤੀਜਿਆਂ ਦੀ ਆਪਾਂ ਕੀ ਗਿਣਤੀ ਕਰ ਸਕਦੇ ਹਾਂ
1: ਜੋ ਥਿਰ ਰਹੇ ਚੌਦਹੂੰ ਭਾਨ
0: ਜਿਹੜਾ ਆਪ ਜੀ ਕੋਈ ਗਰੰਟੀ ਦੇ ਨਾਲ ਕੋਈ ਦੱਸੋ ਕਿ ਜੀ ਆ ਜਿਹੜਾ ਹੈ ਇਹ ਇਹ ਅਨਾਸ਼ੀ ਹੈ ਇਹਦਾ ਕਦੇ ਨਾਸ਼ ਨਹੀਂ ਹੋਵੇਗਾ ਚੌਦਾਂ ਭਵਨਾਂ ਦੇ ਵਿੱਚ ਤੁਸੀਂ ਵੇਖ ਲਿਓ ਕੋਈ ਵੀ ਇੱਕ ਸ਼ੈ ਜਿਹੜੀ ਆ ਤੁਹਾਨੂੰ ਇੰਜ ਨਹੀਂ ਪ੍ਰਾਪਤ ਹੋਵੇਗੀ ਜੋ ਤੁਸੀਂ ਦੱਸ ਸਕਦੇ ਹੋ ਕਿ ਹਾਂ ਜੀ ਇਹ ਅਜਨਮਾ ਹੈ ਅਵਿਨਾਸ਼ੀ ਹੈ ਕਰਕੇ
1: ਥੂਲ ਦ੍ਰਿਸ਼ਟ ਕੋ ਨੇ
0: ਇਸ ਕਰਕੇ ਭਾਈ ਆ ਸਥੂਲ ਜਿਹੜਾ ਨਾ ਇਹ ਪ੍ਰਤੱਖ ਜਿਹੜਾ ਸਰੀਰ ਜਿਹੜਾ ਇਹਦੇ ਨਾਲ ਨੇਹ ਕਰਨਾ ਇਹਦੇ ਨਾਲ ਪਿਆਰ ਕਰਨਾ
1: ਅਛੇ ਦੇ ਕਸ਼ਟ ਅਛੇ ਹੋ
0: ਤੇ ਭਾਈ ਇਹਦੇ ਨਾਲ ਜ਼ਿਆਦਾ ਇਹ ਮੋਹ ਨਹੀਂ ਲਾਉਣਾ ਚਾਹੀਦਾ ਫਿਰ ਇਹਦੇ ਨਾਲ ਜੇ ਆਪਾਂ ਬਹੁਤ ਜ਼ਿਆਦਾ ਮੋਹ ਲਾ ਲੈਂਦੇ ਹਾਂ ਤੇ ਜਦੋਂ ਇਹਦਾ ਵਿਛੋੜਾ ਪੈਂਦਾ ਨਾ ਤੇ ਫਿਰ ਉਸ ਵੇਲੇ ਜੀਵ ਨੂੰ ਬਹੁਤ ਜ਼ਿਆਦਾ ਕਸ਼ਟ ਪ੍ਰਾਪਤ ਹੁੰਦਾ ਹੈ ਆਪਾਂ ਵੇਖਦੇ ਨਾ ਪਿਆਰਿਓ ਕਈ ਵਾਰੀ ਨਾ ਕਈ ਲੋਕ ਕੀ ਕਰਦੇ ਹਨ ਇਹ ਦ੍ਰਿਸ਼ਟਮਾਨ ਦੇ ਨਾਲ ਇਹਨਾਂ ਤੱਤਾਂ ਦੇ ਨਾਲ ਸਰੀਰ ਦੇ ਨਾਲ ਮੋਹ ਲਾਉਂਦੇ ਪ੍ਰੇਮ ਬਹੁਤ ਜ਼ਿਆਦਾ ਹੋ ਜਾਂਦਾ ਕਰਨਾ ਵੀ ਚਾਹੀਦਾ ਲੇਕਿਨ ਜਦੋਂ ਇਹ ਨਾਸ਼ ਹੋ ਗਿਆ ਨਾ ਉਸ ਤੋਂ ਬਾਅਦ ਪਿਆਰਿਓ ਫਿਰ ਜੇ ਆਪਾਂ ਜ਼ਿਆਦਾ ਮੋਹ ਲਾਉਂਦੇ ਹਾਂ ਉਸ ਵੇਲੇ ਉਹਨਾਂ ਦੀ ਜ਼ਿੰਦਗੀ ਜਿਹੜੀ ਬਦਲ ਜਾਂਦੀ ਹੈ ਉਹ ਫਿਰ ਪਿਆਰਿਓ ਕਈ ਵਾਰੀ ਆਪਾਂ ਵੇਖਦੇ ਹਾਂ ਤੇ ਹੋ ਸਕਦਾ ਤੁਸੀਂ ਵੀ ਵੇਖਿਆ ਹੋਵੇਗਾ ਕਿ ਕੋਈ ਮਾਂ ਜਿਹੜੀ ਹੈ ਆਪਣੇ ਬੱਚੇ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤਨ ਦੇ ਨਾਲ ਬੜਾ ਮੋਹ ਸੀ ਬੜਾ ਪਿਆਰ ਸੀ ਚਲੋ ਕਿਸੇ ਕਾਰਨ ਕਰਕੇ ਬੱਚਾ ਚਲਾਉਣਾ ਕਰ ਗਿਆ ਚਲੋ ਕੁਛ ਦਿਨਾਂ ਦਾ ਸ਼ੌਕ ਹੁੰਦਾ ਹੈ ਉਹ ਤੋਂ ਬਾਅਦ ਫਿਰ ਬੰਦੇ ਨੂੰ ਪਿਆਰਿਓ ਆਪਣੇ ਆਪ ਨੂੰ ਸੰਭਾਲ ਲੈਣਾ ਚਾਹੀਦਾ ਸੰਭਲ ਜਾਣਾ ਚਾਹੀਦਾ ਲੇਕਿਨ ਕਈ ਵਾਰੀ ਜਿਹੜੇ ਨਹੀਂ ਸੰਭਲਦੇ ਆਪਾਂ ਵੇਖਦੇ ਹਾਂ ਉਹ ਦਿਮਾਗੀ ਕਰਕੇ ਦਿਮਾਗੀ ਰੂਪ ਦੇ ਵਿੱਚ ਪਾਗਲ ਹੋ ਜਾਂਦੇ ਹਨ ਕੋਈ ਉਹਨਾਂ ਨੂੰ ਨੁਕਸ ਪੈ ਜਾਂਦਾ ਤੇ ਉਹ ਪਾਗਲਪਣਾ ਆ ਜਾਂਦਾ ਕਈ ਇੰਨੇ ਡਿਪਰੈਸ਼ਨ ਵਿੱਚ ਚੱਲ ਜਾਂਦੇ ਤੇ ਕਹਿੰਦੇ ਜੀ ਫਲਾਣਾ ਖਤਮ ਹੋ ਗਿਆ ਮਰ ਗਿਆ ਹੁਣ ਮੈਨੇ ਵੀ ਨਹੀਂ ਰਹਿਣਾ ਮੈਨੇ ਵੀ ਆਪਣੇ ਤਨ ਦਾ ਨਾਸ਼ ਕਰ ਦੇਣਾ ਉਹ ਲੋਕ ਆਤਮ ਹੱਤਿਆ ਕਰ ਲੈਂਦੇ ਹਨ ਜਾਂ ਕਿਸੇ ਤਰ੍ਹਾਂ ਦੇ ਨਾਲ ਆਪਣੇ ਤਨ ਦਾ ਨਾਸ਼ ਕਰ ਲੈਂਦੇ ਹਨ ਸੋ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਕਿ ਭਾਈ ਇੰਨਾ ਜ਼ਿਆਦਾ ਇਹ ਸਰੀਰ ਦੇ ਨਾਲ ਮੋਹ ਨਹੀਂ ਲਾਉਣਾ ਚਾਹੀਦਾ ਜਦੋਂ ਇਹ ਨਾਸ਼ ਹੋਵੇਗਾ ਤੇ ਫਿਰ ਤਕਲੀਫ ਬਹੁਤ ਜ਼ਿਆਦੀ ਹੁੰਦੀ ਹੈ।
1: ਸਤ ਚੇਤਨ ਆਦਿਕ ਜੋ ਕਹੀ ਅਤ,
0: ਜੋ ਸਤ ਚੇਤਨ ਆਨੰਦ ਸਰੂਪ ਜੋ ਪਰਮਾਤਮਾ ਵਾਹਿਗੁਰੂ ਜੀ ਜੋ ਹਨ,
1: ਸੂਖਮ ਤੇ ਅਤ ਸੂਖਮ ਲਹੀ,
0: ਜੋ ਬਹੁਤ ਸੂਖਸ਼ਮ ਤੋਂ ਜ਼ਿਆਦਾ ਸੂਖਸ਼ਮ ਹਨ,
1: ਤਿਸ ਠਿਕ ਕਾਲ ਨਾ ਪਹੁੰਚੈ ਖਾਇ।
0: ਯਾਦ ਰੱਖੋ ਉਹ ਕਾਲ ਜਿਹੜਾ ਹੈ, ਕਾਲ ਸਾਰਿਆਂ ਨੂੰ ਆਪਣੇ ਗੇੜੇ ਦੇ ਵਿੱਚ ਰੱਖਿਆ, ਲੇਕਿਨ ਕਾਲ ਜਿਹੜਾ ਹੈ ਉਹ ਅਕਾਲ ਤੋਂ ਥੱਲੇ ਹੈ, ਤੇ ਕਾਲ ਹੈ ਪਿਆਰਿਓ, ਯਾਦ ਰੱਖਣਾ ਚਾਹੀਦਾ। ਕਾਲ ਨੂੰ ਹੀ ਤਾਂ ਫਿਰ ਕਈਆਂ ਨੇ ਇਹ ਮਾਇਆ ਕਰਕੇ ਸੰਬੋਧਨ ਕਰਨਾ ਕੀਤਾ, ਕਾਲ ਹੈ, ਲੇਕਿਨ ਜਦੋਂ ਐੜਾ ਅੱਗੇ ਤਰ ਲੱਗ ਜਾਵੇ, ਆਪਾਂ ਕਾਲ ਦੇ ਪੁਜਾਰੀ ਨਹੀਂ ਹਾਂ ਪਿਆਰਿਓ, ਆਪਾਂ ਅਕਾਲ ਦੇ ਪੁਜਾਰੀ ਹਾਂ। ਆਪਾਂ ਬਚਨ ਕਰਦੇ ਹਾਂ ਆਪਾਂ ਕਾਲ ਨਹੀਂ ਅਕਾਲ, ਇੱਕ ਹੀ ਕਾਲ ਅਕਾਲ ਸਦਾ ਹੈ, ਕਿ ਜਿਹੜਾ ਕਾਲ ਤੋਂ ਰਹਿਤ ਹੈ, ਜੋ ਸਮੇਂ ਦੇ ਗੇੜ ਦੇ ਵਿੱਚ ਨਹੀਂ ਆਉਂਦਾ, ਉਹਨੂੰ ਅਕਾਲ ਪੁਰਖ ਪਰਮਾਤਮਾ ਅਵਨਾਸ਼ੀ ਬੋਲਦੇ ਹਾਂ। ਮਹਾਰਾਜ ਨੇ ਬਚਨ ਕੀਤਾ, ਖਾਲਸਾ ਜੀਓ ਤੇ ਆਪਣ ਪਾਉ ਗੁਰ ਖਾਲਸੇ ਸੌਂਪਾ, ਅਸੀਂ ਆਪਣਾ ਸਭ ਕੁਛ ਖਾਲਸੇ ਨੂੰ ਸੌਂਪ ਦਿੱਤਾ, ਤੇ ਖਾਲਸਾ ਜਿਹੜਾ ਹੈ ਉਹ ਅਕਾਲ ਨੂੰ ਸੌਂਪ ਦਿੱਤਾ। ਤਾਂ ਹੀ ਤਾਂ ਇਹ ਬਚਨ ਨਹੀਂ ਕੀਤਾ ਮਹਾਰਾਜ ਨੇ ਕਿ ਖਾਲਸਾ ਗੁਰੂ ਗੋਬਿੰਦ ਸਿੰਘ ਦੀ ਫੌਜ ਹੈ ਕਰਕੇ। ਖਾਲਸੇ ਦੀ ਸਥਾਪਨਾ ਰਚਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰਨੀ ਕੀਤੀ ਹੈ, ਲੇਕਿਨ ਬਚਨ ਕੀ ਕਰਦੇ ਹਨ, ਖਾਲਸਾ ਅਕਾਲ ਪੁਰਖ ਕੀ ਫੌਜ, ਇਹ ਮੇਰੀ ਫੌਜ ਨਹੀਂ, ਇਹ ਅਕਾਲ ਪੁਰਖ ਦੀ ਫੌਜ ਹੈ। ਮਹਾਰਾਜ ਨੇ ਖਾਲਸੇ ਨੂੰ ਅਕਾਲ ਪੁਰਖ ਪਰਮਾਤਮਾ ਦੇ ਲੜ ਲਾਉਣਾ ਕੀਤਾ। ਕਾਲ ਕਾਲ ਤੋਂ ਵੱਡਾ ਪਿਆਰਿਓ, ਜਦੋਂ ਅੱਗੇ ਤਰ ਐੜਾ ਲੱਗ ਜਾਵੇ, ਜਿਹੜਾ ਕਾਲ ਤੋਂ ਵੀ ਪਰੇ ਹੈ, ਕਾਲ ਦੇ ਗੇੜੇ ਦੇ ਵਿੱਚ ਨਹੀਂ ਆਉਂਦਾ, ਉਹ ਅਕਾਲ ਪੁਰਖ ਪਰਮਾਤਮਾ ਹੈ, ਆਪਾਂ ਉਹਦੀ ਪੂਜਾ ਕਰਨੀ ਹੈ। ਅਕਾਲ ਸਾਡਾ ਇਸ਼ਟ ਹੈ, ਅਕਾਲ ਹੀ ਪਿਆਰਿਓ ਸਾਡਾ ਅਰਾਧਿਆ ਹੈ, ਜਿਹਨੂੰ ਆਪਾਂ ਇੱਕ ਓਅੰਕਾਰ ਬੋਲਦੇ ਹਾਂ।
1: ਅਵਿਨਾਸ਼ੀ ਜੋ ਨੀਤ ਰਹਾਏ,
0: ਜੋ ਅਵਿਨਾਸ਼ੀ ਹੈ, ਨਾਸ਼ ਤੋਂ ਰਹਿਤ ਹੈ, ਤੇ ਸਦਾ ਨਿਤਾ ਪ੍ਰਤੀ ਜਿਹੜਾ ਰਹਿਣ ਵਾਲਾ ਹੈ, ਇਹ ਦ੍ਰਿਸ਼ਟਮਾਨ ਨਾਸ਼ ਹੋ ਜਾਵੇਗਾ, ਖਤਮ ਹੋ ਜਾਵੇਗਾ, ਲੇਕਿਨ ਇਹਦੇ ਅੰਦਰ ਜੋ ਚੇਤਨ ਸੱਤਾ ਜੋ ਵਰਤ ਰਹੀ ਹੈ, ਉਹਦਾ ਕਦੇ ਨਾਸ਼ ਨਹੀਂ ਹੋਵੇਗਾ।
1: ਸਰੂਪ ਆਪਣੋ ਪਹਿਚਾਨੋ,
0: ਪਾਤਸ਼ਾਹ ਜੀ ਕਹਿੰਦੇ ਖਾਲਸਾ ਜੀਓ, ਉਹ ਅਕਾਲ ਦਾ ਸਰੂਪ ਜਿਹੜਾ, ਉਹ ਆਤਮਕ ਸਰੂਪ ਨੂੰ ਆਪਣਾ ਨਿੱਜ ਸਰੂਪ ਆਪ ਜੀ ਪਹਿਚਾਨਣਾ ਕਰੋ।
1: ਆਨੰਦ ਸ਼ੋਕ ਨਹਿ ਠਾਨੋ,
0: ਇਸ ਕਰਕੇ ਉਹ ਪਰਮਾਨੰਦ ਦੇ ਵਿੱਚ ਰਹੋ, ਆਤਮਕ ਸਰੂਪ ਦੇ ਵਿੱਚ ਰਹਿ ਕਰਕੇ ਆਨੰਦ ਮਾਣਨਾ ਕਰੋ, ਤੇ ਕਦੇ ਵੀ ਸ਼ੋਕ ਨੂੰ ਨਾ ਪ੍ਰਾਪਤ ਕਰਨਾ ਕਰੋ।
1: ਸਮ ਸਦਾ ਬਾਲ ਨਹਿ ਤਰੁਣਾ,
0: ਤੇ ਇੱਕ ਸਮ ਭਾਵ ਕੇ ਉਹ ਪਰਮਾਤਮਾ ਉਹ ਇੱਕ ਸਮਾਨ ਹੈ, ਤੇ ਉਹ

0: ਜਨਮ ਹੀ ਨਹੀਂ ਹੋਇਆ ਪਿਆਰਿਓ, ਉਹਦੀ ਮੌਤ ਕਿਸ ਤਰ੍ਹਾਂ ਹੋਵੇਗੀ? ਜਿਹਦਾ ਜਨਮ ਹੀ ਨਹੀਂ ਹੋਇਆ ਤੇ ਉਹ ਬਾਲ ਜਵਾਨੀ ਤੇ ਬਿਰਧ ਅਵਸਥਾ ਵਿੱਚ ਕਿਸ ਤਰ੍ਹਾਂ ਆ ਸਕਦਾ?
1: ਦੁਖ ਦਾਰਿਦਰ ਨਹੀ ਜਿਸ ਮਾਹੀ,
0: ਉਸ ਪਰਮ ਅਵਸਥਾ ਦੇ ਵਿੱਚ, ਉਸ ਵਾਹਿਗੁਰੂ ਜੀ ਦੀ ਹੋਂਦ ਦੇ ਵਿੱਚ ਇਹ ਦੁੱਖ ਦਲਿੱਦਰਤਾ ਆਦਿਕ ਨਹੀਂ ਹੈ। ਭਾਵ ਕੇ ਜਦੋਂ ਆਪਾਂ ਪਦਾਰਥਾਂ ਦੇ ਵੱਲ, ਜਿੰਨਾ ਬੰਦਾ ਪਿਆਰਿਓ ਪਦਾਰਥਾਂ ਦੇ ਵੱਲ ਲੱਗਦਾ, ਉਹਨੂੰ ਉਨੇ ਜ਼ਿਆਦਾ ਦੁੱਖ ਦਲਿੱਦਰਤਾ ਹਰ ਇੱਕ ਸ਼ੋਕ ਜੋ ਉਹ ਉਹਨੂੰ ਵਿਆਪਤ ਹੁੰਦੇ ਹਨ। ਜਿੰਨਾ ਪਿਆਰਿਓ ਕੋਈ ਵਿਅਕਤੀ ਜਿਹੜਾ ਆਤਮਾ ਦੇ ਵੱਲ ਜਾਵੇਗਾ, ਪਰਮਾਤਮਾ ਦੇ ਨਾਲ ਜੁੜਨ ਦਾ ਯਤਨ ਕਰੇਗਾ, ਉਨਾ ਜ਼ਿਆਦਾ ਪਿਆਰਿਓ ਉਹ ਦੁੱਖ ਦਲਿੱਦਰਤਾ ਸ਼ੋਕ ਹਰ ਇੱਕ ਤੋਂ ਉਹ ਰਹਿਤ ਹੋ ਜਾਂਦਾ ਹੈ। ਕਿਉਂਕਿ ਜਿਹਦੇ ਨਾਲ ਤੁਸੀਂ ਜੁੜਦੇ ਹੋ ਉਹ ਜਾਂ ਸੁਭਾਵ ਜਿਹੜਾ ਹੈ ਪਿਆਰਿਓ, ਉਹਦੇ ਗੁਣ ਤੁਹਾਡੇ ਅੰਦਰ ਵੀ ਆ ਜਾਂਦੇ ਹਨ। ਕਈ ਵਾਰੀ ਆਪਾਂ ਵੇਖਦੇ ਹਾਂ ਕਿ ਕਈ ਜਿਹੜੇ ਰੱਬ ਦੇ ਪਿਆਰੇ, ਹੁਣ ਆਪਾਂ ਮੈਂ ਬੇਨਤੀ ਕਰਾਂ ਪਿਆਰਿਓ, ਬੱਚੇ ਤਾਂ ਸਾਡੇ ਵੀ ਹਨ, ਜਿੰਨੇ ਵੀ ਆਪਾਂ ਕਥਾ ਵਾਰਤਾ ਸਰਵਣ ਕਰ ਰਹੇ ਹਾਂ, ਵਿਚਾਰ ਕਰੋ ਆਪਣੇ ਵੀ ਤਾਂ ਬੱਚੇ, ਆਪਾਂ ਵੀ ਤਾਂ ਸਾਰੇ ਧੀ ਪੁੱਤਾਂ ਵਾਲੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੀ, ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦੇ ਸਨ ਜੈ ਪਿਆਰਿਓ, ਕਿਉਂ ਗੁਰੂ ਮਹਾਰਾਜ ਨੇ ਇੰਨਾ ਪਿਆਰ, ਲਾੜ ਪਿਆਰ ਦੇ ਨਾਲ ਉਹਨਾਂ ਦੀ ਪਰਵਰਿਸ਼ ਕਰਨੀ ਕੀਤੀ, ਆਪਾਂ ਵੀ ਕਰਦੇ ਹਾਂ। ਲੇਕਿਨ ਜਦੋਂ ਕੋਈ ਘਾਟਾ ਵਾਧਾ ਹੋ ਜਾਵੇ ਤੇ ਆਪਾਂ ਪਿਆਰਿਓ ਦੁੱਖ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਹਾਂ ਤੇ, ਲੇਕਿਨ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਯੋਗੀ ਅੱਲਾ ਯਾਰ ਖਾਂ ਜੀ ਨੇ ਬੜਾ ਪਿਆਰਾ ਬਚਨ ਕੀਤਾ ਛੋਟੇ ਸਾਹਿਬਜ਼ਾਦੇ, ਉਹਨਾਂ ਦੀ ਸ਼ਹਾਦਤ ਤੋਂ ਪਹਿਲੇ ਮਹਾਰਾਜ ਜੀ ਕਹਿੰਦੇ, ਥੇ ਚਾਰ ਹੈ ਦੋ, ਕੱਲ ਵੋ ਵੀ ਨਹੀਂ ਰਹੇਗੇ, ਹਮ ਸ਼ੁਕਰ ਕਰੇਂਗੇ ਅਗਰ ਵੋ ਵੀ ਨਹੀਂ ਰਹੇਗੇ। ਕਿ ਭਾਈ ਕਿ ਪੁੱਤਰਾਂ ਦਾ ਪਿਆਰਿਓ, ਜਦੋਂ ਕੋਈ ਪੁੱਤਰ ਚਲਾਣਾ ਕਰ ਜਾਵੇ, ਵਿਛੋੜਾ ਦੇ ਦੇਵੇ, ਬਹੁਤ ਵੱਡਾ ਦੁੱਖ ਹੁੰਦਾ। ਮਹਾਰਾਜ ਨੂੰ ਪਿਆਰਿਓ ਬਾਰੀ ਤੌਰ ਤੇ ਪੁੱਤਰਾਂ ਦਾ ਵਿਯੋਗ ਪ੍ਰਾਪਤ ਹੋ ਗਿਆ, ਚਾਰ ਸਾਹਿਬਜ਼ਾਦੇ ਸ਼ਹੀਦ ਹੋ ਗਏ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਕੋਈ ਜਿਹੜਾ ਦੁੱਖ ਦਾ ਪ੍ਰਗਟਾਵਾ ਨਹੀਂ ਕੀਤਾ, ਇਹੀ ਬਚਨ ਕਰਦੇ ਰਹੇ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਕਿਉਂਕਿ ਮਹਾਰਾਜ ਜੀ ਦੀ ਅਵਸਥਾ ਉਹ ਪਰਮ ਦੇ ਨਾਲ, ਆਤਮਾ ਦੇ ਨਾਲ ਜੁੜੀ ਹੋਈ ਹੈ। ਇਸ ਕਰਕੇ ਜਿਹੜੇ ਮਹਾਂਪੁਰਖ ਚੜ੍ਹਦੀ ਕਲਾ ਵਾਲੀਆਂ ਹਸਤੀਆਂ ਜਿਹੜੀਆਂ ਹੁੰਦੀਆਂ, ਜੋ ਉਸ ਵਾਹਿਗੁਰੂ ਜੀ ਪਰਮਾਤਮਾ ਦੇ ਨਾਲ ਜੁੜੇ ਹੋਏ, ਉਹ ਜ਼ਿਆਦਾ ਪਿਆਰਿਓ ਇਹਨਾਂ ਚੀਜ਼ਾਂ ਨੂੰ ਮਹਿਸੂਸ ਨਹੀਂ ਕਰਦੇ ਹਨ। ਕਈ ਵਾਰੀ ਵੇਖੀਦਾ ਨਾ ਪਿਆਰਿਓ ਕਿ ਉਹ ਹੀ ਘਰ ਦੇ ਵਿੱਚ ਮਾਤਮ ਪੈ ਜਾਵੇ, ਸ਼ੋਕ ਪੈ ਜਾਵੇ, ਆਪਾਂ ਰੋਣਾ ਪਿੱਟਣਾ ਕਰਦੇ ਹਾਂ, ਬੰਦੇ ਪਿਆਰਿਓ ਕਈ ਦਿਨ ਤਾਂ ਉਹਨਾਂ ਨੂੰ ਸੰਭਲਣ ਦੇ ਲਈ ਲੱਗ ਜਾਂਦੇ। ਲੇਕਿਨ ਕਈ ਗੁਰਮੁਖ ਪਿਆਰੇ ਪਿਆਰਿਓ ਤੇ ਉਹਨਾਂ ਦੇ ਘਰ ਦੇ ਵਿੱਚ ਕੋਈ ਇਹੋ ਜਿਹਾ ਭਾਣਾ ਵਰਤ ਜਾਂਦਾ, ਉਹ ਆਨੰਦ ਦੇ ਵਿੱਚ ਰਹਿੰਦੇ। ਕਿਉਂ ਰਹਿੰਦੇ? ਕਿਉਂਕਿ ਉਹ ਪਹਿਲੇ ਆਨੰਦ ਦਾ ਸੋਮਾ, ਆਨੰਦ ਪਰਮਾਤਮਾ ਦੇ ਨਾਲ ਜੁੜੇ ਹੋਏ ਹਨ, ਤਾਂ ਕਰਕੇ ਇਹੋ ਜਿਹਾ ਸ਼ੋਕ ਜਿਹੜਾ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ।
1: ਰੂਪ ਆਨੰਦ ਬਿਘਨ ਕੋ ਨਾਹੀ,
0: ਜਿੱਥੇ ਰੂਪ ਅਨੰਤ ਹਰਖ ਅਨੰਤ, ਸ਼ੋਕ ਨਹੀਂ ਬੀਆ ਸੋਕ ਹਰ ਗੁਰ ਨਾਨਕ ਕਉ ਦੀਆ। ਹਰਖ ਅਨੰਤ, ਜਿੱਥੇ ਬਹੁਤ ਜ਼ਿਆਦਾ ਆਨੰਦ ਹੀ ਆਨੰਦ ਹੈ, ਤੇਰਾ ਘਰ ਆਨੰਦ ਵਧਾਈ ਤੁਧ ਘਰ, ਜਿੱਥੇ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਹੀਂ ਹੈ।
1: ਸ੍ਰੀ ਸਤਿਗੁਰ ਕੋ ਤਹਾ ਨਿਵਾਸ,
0: ਸੋ ਘਰ ਗੁਰ ਨਾਨਕ ਕਉ ਦੀਆ, ਉਹ ਜਿਹੜਾ ਪਰਮ ਘਰ, ਜਿਹੜਾ ਸੱਚ ਖੰਡ, ਸਤਿਗੁਰੂ ਮਹਾਰਾਜ ਜੀ ਦਾ ਵਾਸਾ ਉਹ ਸੱਚ ਖੰਡ ਦੇ ਵਿੱਚ ਹੁੰਦਾ।
1: ਹਰਖ ਨਾ ਸ਼ੋਕ ਨਾ ਨਾਸ਼,
0: ਜਿੱਥੇ ਪਿਆਰਿਓ ਕਿਸੇ ਤਰ੍ਹਾਂ ਦਾ ਹਰਖ ਸ਼ੋਕ ਆਦਿਕ ਨਹੀਂ ਹੁੰਦਾ।
1: ਪਰਮ ਦੁਖੀ ਲਖ ਜਗ ਕੇ ਜੀਵ,
0: ਆ ਜੀਵ ਜਿਹੜੇ ਹਨ, ਜਦੋਂ ਉਹ ਮਹਾਂਪੁਰਖ, ਉਹ ਆਤਮਾਵਾਂ ਜਦੋਂ ਵੇਖਦੀਆਂ ਕਿ ਇਹ ਜੀਵ ਜਿਹੜੇ ਹਨ ਇਹ ਬਹੁਤ

0: ਅਹੰਤਾ ਦੇ ਹੰਤਾ ਨੂੰ ਬਹੁਤ ਜ਼ਿਆਦਾ ਧਾਰਨ ਕਰਦੇ ਹਨ। ਤੇ ਜਿਹੜੇ ਲੋਕ ਪਦਾਰਥਾਂ ਦੇ ਵਿੱਚ ਲੱਗ ਕਰਕੇ ਦਿਨ ਰਾਤ ਰਾਗ ਦੁਆਸ਼ ਦੇ ਵਿੱਚ ਬਹੁਤ ਜ਼ਿਆਦਾ ਖਚਿਤ ਹੋ ਜਾਂਦੇ ਹਨ।
1: ਪੰਚ ਕਲੇਸ਼ਨ ਬਸੀ ਹਮੇਸ਼
0: ਤੇ ਜਿਹੜੇ ਜੀਵ ਜਿਹੜੇ ਪੰਜ ਤਰ੍ਹਾਂ ਦੇ ਕਲੇਸ਼ ਜਿਹੜੇ ਹਨ ਇਹਦੇ ਨਾਲ ਇਹਦੇ ਵਸੀਕਰਨ ਹੋ ਜਾਂਦੇ ਇਹਦੇ ਬਸ ਹੋ ਜਾਂਦੇ। ਇਹ ਪੰਜ ਤਰ੍ਹਾਂ ਦਾ ਕਲੇਸ਼ ਜਿਹੜਾ ਨਾ ਰਾਗ ਦਵੈਸ਼ ਹੋ ਗਿਆ ਅਵਿਦਿਆ ਹੋ ਗਿਆ ਅਸਿਮਤਾ ਹੋ ਗਿਆ ਅਸਮਿਤਾ ਹੋ ਗਿਆ ਅਭਿਨਿਵੇਸ਼ ਹੋ ਗਿਆ ਇਤਿਆਦਿਕ ਇਹ ਪੰਜ ਤਰ੍ਹਾਂ ਦੇ ਕਲੇਸ਼ ਜਿਹੜੇ ਹਨ ਜਿਹੜੇ ਇਹਨਾਂ ਕਲੇਸ਼ਾਂ ਦੇ ਵਿੱਚ ਲੱਗ ਜਾਂਦਾ
1: ਮਤ ਮਾਇਆ ਲੱਗੇ
0: ਉਹ ਵਿਅਕਤੀ ਜਿਹੜੇ ਸਦਾ ਮਾਇਆ ਦੇ ਡੱਕੋ ਡੋਲੇ ਖਾਂਦੇ ਰਹਿੰਦੇ ਹਨ ਉਹਦੇ ਵਿੱਚ ਹੀ ਭਰਮਿਤ ਰਹਿੰਦੇ ਹਨ।
1: ਆਦ ਵਿਰੋਧੀ ਪਚ ਪਚ ਮਰੈ
0: ਇਹੋ ਜਿਹੇ ਲੋਕ ਵਾਦ ਵਿਵਾਦ ਕਰਦੇ ਹਨ ਇੱਕ ਦੂਜੇ ਦਾ ਵਿਰੋਧ ਕਰਦਾ ਪ੍ਰਤੀਸਪਰਧਾ ਕਰਨੀ ਹੈ ਇਹਦੇ ਨਾਲ ਝਗੜਾ ਕਰ ਲਿਆ ਉਹਦੇ ਨਾਲ ਝਗੜਾ ਕਰ ਲਿਆ ਆਹ ਕਰ ਲਿਆ ਉਹ ਕਰ ਲਿਆ ਇਹਦੇ ਵਿੱਚ ਹੀ ਉਹ ਜੀਵ ਜਿਹੜੇ ਹਨ ਉਹਨਾਂ ਨੂੰ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਇਹਦੇ ਵਿੱਚ ਹੀ ਪਲਚ ਪਲਚ ਕਰਕੇ ਮਰ ਜਾਂਦੇ ਖਤਮ ਹੋ ਜਾਂਦੇ।
1: ਸੰਕਟ ਸਹਿ ਨਰਕ ਮੋਹ ਪਰੈ
0: ਉਹ ਜੀਵ ਜਿਹੜਾ ਸੰਕਟਾਂ ਨੂੰ ਉਹਨਾਂ ਨੂੰ ਪ੍ਰਾਪਤ ਸੰਕਟ ਪ੍ਰਾਪਤ ਹੁੰਦਿਆ ਹੈ ਸੰਸਾਰ ਦੇ ਵਿੱਚ ਜਦੋਂ ਤੱਕ ਰਹਿੰਦੇ ਉਹਨਾਂ ਦਾ ਜੀਵਨ ਹੀ ਪਿਆਰੇ ਉਹ ਸੰਕਟਾਂ ਦੇ ਵਿੱਚ ਰਹਿੰਦਾ ਹੈ। ਕਈ ਵਾਰੀ ਆਪਾਂ ਵੇਖਦੇ ਹਾਂ ਬੰਦੇ ਉਹ ਖੁਦ ਬਾ ਖੁਦ ਪਿਆਰੇ ਉਹ ਆਪਣੇ ਸੰਕਟ ਤਿਆਰ ਕਰਦੇ ਹਨ। ਇੱਕ ਸਿਆਣੇ ਕਹਿੰਦੇ ਨਾ ਪਿਆਰਿਓ ਮਹਾਰਾਜ ਨੇ ਵੀ ਬਚਨ ਕੀਤਾ ਤੇ ਵਿਅਕਤੀ ਜਿਹੜਾ ਹੈ ਆਮ ਜੀਵ ਜਿਹੜਾ ਉਹ ਪਿਆਰਿਓ ਆਪਣੇ ਦੁੱਖ ਕਰਕੇ ਦੁਖੀ ਨਹੀਂ ਹੈ ਜ਼ਿਆਦਾ ਕਰਕੇ ਦੂਜਿਆਂ ਦੇ ਸੁੱਖ ਕਰਕੇ ਉਹ ਦੁਖੀ ਹੋ ਜਾਂਦਾ ਹੈ। ਉਹਨੂੰ ਜੋ ਚਾਹੀਦਾ ਨਾ ਆਪਾਂ ਵੇਖਦੇ ਹਾਂ ਕਈ ਬੰਦੇ ਜੇ ਆਪਾਂ ਕਹਿੰਦੇ ਹਾਂ ਭਾਈ ਤੈਨੂੰ ਕੀ ਲੈਣਾ ਦੇਣਾ ਭਾਈ ਤੈਨੂੰ ਜੋ ਚਾਹੀਦਾ ਨਾ ਤੈਨੂੰ ਤਾਂ ਮਿਲ ਗਿਆ ਨਾ ਤੇਰੇ ਕੋਲ ਆ ਵੀ ਹੈ ਉਹ ਵੀ ਹੈ ਤੂੰ ਰਾਜ ਕਰ ਰਿਹਾ ਹਰ ਚੀਜ਼ ਤੇਰੇ ਕੋਲ ਆ ਗਈ ਤੇ ਫਿਰ ਤੂੰ ਦੁਖੀ ਕਿਉਂ ਹੁੰਦਾ। ਫਿਰ ਉਹ ਵਿਅਕਤੀ ਜਿਹੜੇ ਹਨ ਉਹਨਾਂ ਨੂੰ ਜਦੋਂ ਵੇਖਦੇ ਹਾਂ ਉਹਨਾਂ ਦਾ ਜੀਵਨ ਵੇਖਦੇ ਹਾਂ ਉਹ ਬੰਦਿਆਂ ਕੋਲ ਸਭ ਕੁਝ ਹੋਣ ਦੇ ਬਾਵਜੂਦ ਵੀ ਪਿਆਰੇ ਉਹ ਦੂਜਿਆਂ ਦਾ ਸ਼ੋਕ ਉਹਨਾਂ ਦਾ ਕਲੇਸ਼ ਮਨ ਵਿੱਚ ਪਾਲ ਕਰਕੇ ਰੱਖ ਰਹਿੰਦੇ ਕਿ ਭਾਈ ਇਹਨੂੰ ਕਿਉਂ ਮਿਲ ਗਿਆ ਉਹਨੂੰ ਕਿਉਂ ਮਿਲ ਗਿਆ ਇਹਦਾ ਨਾਸ਼ ਹੋ ਜਾਵੇ ਉਹਨੂੰ ਆਪਾਂ ਖਤਮ ਕਰ ਦਈਏ ਇਸ ਤਰ੍ਹਾਂ ਦੀ ਫਿਰ ਉਹਨਾਂ ਦੇ ਅੰਦਰ ਇਹ ਮੰਦ ਭਾਵਨਾ ਹੁੰਦੀ ਹੈ।
1: ਤਿੰਨ ਜੀਵਨ ਕੇ ਹਿਤ ਕੋ ਕਰਵੇ
0: ਉਹ ਬੰਦੇ ਜਿਹੜੇ ਹਨ ਇਹੋ ਜਿਹੇ ਵਿਅਕਤੀ ਜਿਹੜੇ ਅਗਿਆਨੀ ਜੀਵ ਆ ਉਹਨਾਂ ਦਾ ਹਿਤ ਕਰਨ ਦੇ ਲਈ ਉਹਨਾਂ ਦਾ ਉਧਾਰ ਕਰਨ ਦੇ ਲਈ
1: ਸਤਿਗੁਰ ਕਰੇ ਦੇਹ ਜਗ ਧਰਵੇ
0: ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੇ ਹਨ ਤੇ ਉਹਨਾਂ ਦਾ ਫਿਰ ਆਗਮਨ ਹੁੰਦਾ ਹੈ ਤੇ ਉਹ ਸੰਸਾਰ ਦੇ ਵਿੱਚ ਆ ਕਰਕੇ ਉਹਨਾਂ ਜੀਵਾਂ ਦਾ ਉਧਾਰ ਕਰਦੇ ਹਨ। ਇਹਨੂੰ ਸਮਝਣਾ ਹੋਵੇ ਭਾਈ ਗੁਰਦਾਸ ਸਾਹਿਬ ਜੀ ਦੀਆਂ ਜਦੋਂ ਆਪਾਂ ਵਾਰਾਂ ਪੜ੍ਹਦੇ ਹਾਂ ਪਿਆਰਿਓ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਆਗਮਨ ਹੋਇਆ ਆਗਮਨ ਤੋਂ ਪਹਿਲਾਂ ਤੇ ਉਹਨਾਂ ਨੇ ਪੂਰੇ ਕ੍ਰਮ ਵਾਰ ਉਹ ਵਾਰਾਂ ਉਹਨਾਂ ਦੀ ਰਚਨਾ ਕੀਤੀ ਕਿ ਸੰਸਾਰ ਦੇ ਵਿੱਚ ਤਰ੍ਹਾਂ ਕਿਹੋ ਜਿਹੇ ਕਿਸ ਤਰ੍ਹਾਂ ਦੇ ਪਾਪ ਹੋ ਰਹੇ ਹਨ ਕਾਜੀ ਹੋਏ ਰਿਸ਼ਵਤੀ

0: ਇਸ਼ਾਰਾ ਕਰ ਦਿੱਤਾ ਕਿ ਜਗਤ ਦੇ ਵਿੱਚ ਬਹੁਤ ਜ਼ਿਆਦਾ ਪਾਪ ਵਰਤ ਗਿਆ। ਫਿਰ ਉਹ ਤੋਂ ਬਾਅਦ ਤੇ ਇਹ ਧਰਮ ਨੇ ਫਿਰ ਪੁਕਾਰ ਕਰਨੀ ਕੀਤੀ ਹੈ, ਖੜਾ ਇੱਕ ਤੇ ਪੈਰ ਉੱਤੇ ਤੇ ਇੱਕ ਪੈਰ ਦੇ ਉੱਤੇ ਜਨਾ ਪਾਪਾ ਸੰਗ ਬਹੁ ਭਾਰਾ ਹੋਆ, ਤੇ ਇੱਕ ਪੈਰ ਦੇ ਉੱਤੇ ਖੜ ਕੇ ਨਾ ਇਹ ਧੌਲਾ ਬਲਦ ਜਿਹੜਾ ਇੱਕ ਦ੍ਰਿਸ਼ਟਾਂਤ ਦਿੱਤਾ, ਧਰਮ ਜਿਹੜਾ ਇੱਕ ਪੈਰ ਦੇ ਉੱਤੇ ਟਿਕਿਆ ਹੋਇਆ, ਪਾਪ ਬਹੁਤ ਜ਼ਿਆਦਾ ਇਹਦੇ ਉੱਤੇ ਪੈ ਗਏ ਹਨ, ਪਾਪਾਂ ਦਾ ਭਾਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਉਹਦੇ ਉੱਤੇ ਪਾਪਾਂ ਦਾ ਭਾਰ ਪੈ ਗਿਆ। ਤੇ ਉਹ ਕਹਿੰਦਾ ਥੰਮੈ ਕੋਏ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋਆ, ਤੌਲ ਧਰਮ ਪੁਕਾਰੈ ਤਲੈ ਖੜੋਆ। ਫਿਰ ਧਰਮ ਰੂਪੀ ਧੌਲਾ ਬਲਦ ਜਿਹੜਾ ਧਰਮ ਪੁਕਾਰ ਕਰਦਾ, ਕਹਿੰਦਾ ਕਿ ਕੋਈ ਮਹਾਂਪੁਰਖ ਜਿਹੜਾ ਹੈ ਉਹ ਆ ਕਰਕੇ ਪਾਪਾਂ ਦੀ ਨਿਵਰਤੀ ਕਰੇਗਾ, ਮੇਰਾ ਭਾਰ ਹਲਕਾ ਹੋਵੇਗਾ। ਲੇਕਿਨ ਸੰਸਾਰ ਦੇ ਵਿੱਚ ਇਹੋ ਜਿਹਾ ਮਹਾਬਲੀ ਸੂਰਮਾ, ਇਹੋ ਜਿਹਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਨਜ਼ਰ ਨਹੀਂ ਆਉਂਦੇ ਹਨ। ਉਹਨੇ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਪੁਕਾਰ ਕਰਨੀ ਕੀਤੀ। ਫਿਰ ਅਗਲਾ ਸ਼ਬਦ ਉਚਾਰਨ ਕਰਦੇ ਭਾਈ ਸਾਹਿਬ ਜੀ, ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਗੁਰ ਸਿੱਖਾਂ ਪਿਲਾਇਆ। ਇਹਨੇ ਪੁਕਾਰ, ਧਰਮ ਨੇ ਪੁਕਾਰ ਕੀਤੀ, ਫਰਿਆਦ ਕੀਤੀ ਕਿ ਵਾਹਿਗੁਰੂ ਜੀਓ, ਇਹ ਪਰਮਾਤਮਾ ਜੀਓ, ਸੰਸਾਰ ਦੇ ਵਿੱਚ ਇਹ ਪਾਪ ਪੁੰਨ ਦਾ ਬੈਲੈਂਸ ਬੜਾ ਵਿਗੜ ਗਿਆ ਹੈ, ਇੱਥੇ ਪਾਪੀ ਬਹੁਤ ਜ਼ਿਆਦਾ ਹੋ ਗਏ, ਪਾਪਾਂ ਦਾ ਬੜਾ ਭਾਰ ਪੈ ਗਿਆ। ਇਹ ਪਾਪਾਂ ਦਾ ਭਾਰ ਆਪ ਜੀ ਨਿਵਰਤ ਕਰਾਉਣ ਦੇ ਲਈ ਕੋਈ ਅਵਤਾਰੀ ਮਹਾਂਪੁਰਖ ਨੂੰ ਭੇਜਣਾ ਕਰੋ। ਫਿਰ ਵਾਹਿਗੁਰੂ ਜੀ ਉਹਦੀ ਪੁਕਾਰ ਸੁਣ ਕੇ, ਧਰਮ ਦੀ ਪੁਕਾਰ ਸੁਣ ਕਰਕੇ ਗੁਰੂ ਨਾਨਕ ਜਗ ਮਾਹੇ ਪਠਾਇਆ। ਸਤਿਗੁਰੂ ਪਰਮਾਤਮਾ ਵਾਹਿਗੁਰੂ ਜੀ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਸੰਸਾਰ ਦੇ ਵਿੱਚ ਭੇਜਣਾ ਕੀਤਾ। ਇਹ ਕਾਰਨ ਮਹਾਰਾਜ ਜੀ ਨੇ ਦੱਸਿਆ ਕਿ ਇਸ ਤਰ੍ਹਾਂ ਜਦੋਂ ਪਾਪਾਂ ਦਾ ਭਾਰ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਵਾਹਿਗੁਰੂ ਜੀ ਆਪਣੇ ਪਿਆਰਿਆਂ ਨੂੰ ਭੇਜਦੇ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚੋਂ। ਪਾਤਸ਼ਾਹ ਜੀ ਕਹਿੰਦੇ ਹਨ, ਜਬ ਜਬ ਹੋਤ ਅਰਿਸ਼ਟ ਅਪਾਰਾ, ਮਹਾਰਾਜ ਨੂੰ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਅਵਤਾਰੀ ਮਹਾਂਪੁਰਖ ਕਦੋਂ ਕਦੋਂ ਅਵਤਾਰ ਧਾਰਨ ਕਰਦੇ? ਮਹਾਰਾਜ ਨੇ ਕਿਹਾ, ਜਬ ਜਬ ਹੋਤ ਅਰਿਸ਼ਟ ਅਪਾਰਾ, ਤਬ ਤਬ ਦੇਹ ਧਰਤ ਅਵਤਾਰਾ। ਜਦੋਂ ਜਦੋਂ ਬਹੁਤ ਜ਼ਿਆਦਾ ਸੰਸਾਰ ਦੇ ਵਿੱਚ ਪਾਪ ਵੱਧ ਜਾਂਦਾ, ਅਤਿਆਚਾਰ ਦੁਰਾਚਾਰ ਵੱਧ ਜਾਂਦੇ ਹਨ, ਉਸ ਵੇਲੇ ਇਹ ਅਵਤਾਰੀ ਮਹਾਂਪੁਰਖ ਅਵਤਾਰ ਧਾਰਨ ਕਰਕੇ ਆਉਂਦੇ ਔਰ ਜਗਤ ਦਾ ਨਿਸਤਾਰਾ ਕਰਦੇ ਹਨ।
1: ਆਪਣੀ ਸ਼ਕਤ ਸਹਿਤ ਉਪਦੇਸ਼,
0: ਫਿਰ ਉਹ ਅਵਤਾਰੀ ਸਤਿਗੁਰੂ ਜੀ ਆ ਕਰਕੇ ਆਪਣੀ ਸ਼ਕਤੀ ਦੇ ਨਾਲ ਉਹ ਸੰਗਤਾਂ ਨੂੰ ਉਪਦੇਸ਼ ਦਿੰਦੇ।
1: ਬੇਕਾਰ ਵਿਸ਼ੇ
0: ਇਹੋ ਜਿਹਾ

0: ਦੇ ਕੇ ਭਾਈ ਆਹ ਭਲਾ ਮਾਰਗ ਹੈ, ਚੰਗਾ ਮਾਰਗ ਹੈ, ਇਹਦੇ ਉੱਤੇ ਤੁਸੀਂ ਚੱਲਣਾ ਕਰੋ।
1: ਸ਼੍ਰੇਅਲ ਹੈ ਤਿਸ ਰੀਤ ਚਲਾਵੈ,
0: ਫਿਰ ਜੇ ਤੋਂ ਸ਼੍ਰੇਅ ਦੀ ਪ੍ਰਾਪਤੀ ਹੋਵੇ ਉਸ ਮਾਰਗ ਦੇ ਉੱਤੇ, ਉਹ ਸੰਸਾਰੀ ਲੋਕਾਂ ਨੂੰ ਉਹ ਜੀਵਾਂ ਨੂੰ ਤੋੜ ਦੇ, ਉਹਨਾਂ ਨੂੰ ਦੱਸ ਦੇ ਕਿ ਭਾਈ ਇਹ ਤੁਹਾਡਾ ਰਾਹ ਜਿਹੜਾ ਗਲਤ ਹੈ, ਇਹ ਮਾਰਗ ਗਲਤ ਹੈ, ਇਹ ਗੁਰਮਤ ਦਾ ਗਾਢੀ ਰਾਹ ਜਿਹੜਾ ਹੈ ਇਹਦੇ ਉੱਤੇ ਚੱਲਣਾ ਕਰੋ, ਇਹਦੇ ਉੱਤੇ ਚਲੋਗੇ ਤੇ ਤੁਹਾਡਾ ਉਧਾਰ ਹੋਵੇਗਾ।
1: ਕਸ਼ਟ ਨਰਕ ਤੇ ਲੇਤ ਬਚਾ,
0: ਇਸ ਤਰ੍ਹਾਂ ਉਪਦੇਸ਼ ਦੇ ਕਰਕੇ ਇਹ ਅਗਿਆਨੀ

0: ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਆਪਾਂ ਪੜ੍ਹਦੇ ਨਾ ਪਿਆਰਿਓ, ਗੁਰਪੂਰਾ ਭੇਟਿਓ ਵਡਭਾਗੀ, ਮਨਹ ਪਿਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਕਿ ਪੂਰੇ ਗੁਰੂ ਦੀ ਪ੍ਰਾਪਤੀ ਪਿਆਰਿਓ ਹਰ ਕਿਸੇ ਨੂੰ ਜਣੇ ਕਣੇ ਨੂੰ ਨਹੀਂ ਹੁੰਦੀ ਹੈ। ਗੁਰਪੂਰਾ ਭੇਟਿਓ ਵਡਭਾਗੀ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾ ਖਾਵੈ, ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਤੇ ਜਿਨ੍ਹਾਂ ਦੇ ਚੰਗੇ ਭਾਗ ਹੁੰਦੇ ਹਨ ਉਹਨਾਂ ਨੂੰ ਹੀ ਪੂਰਾ ਗੁਰੂ ਦੀ ਪ੍ਰਾਪਤੀ ਹੁੰਦੀ ਹੈ।
1: ਲੈ ਉਪਦੇਸ਼ ਤਰੈ ਜਗ ਸਾਗਰ,
0: ਫਿਰ ਉਹ ਪੂਰਾ ਗੁਰੂ ਉਹਨਾਂ ਨੂੰ ਉਪਦੇਸ਼ ਦਿੰਦਾ। ਉਹ ਵਡਭਾਗੀ ਗੁਰੂ ਕੇ ਸਿੱਖ ਆਪਣੇ ਗੁਰੂ ਤੋਂ ਉਪਦੇਸ਼ ਲੈ ਕਰਕੇ, ਉਹਦੀ ਕਮਾਈ ਕਰਕੇ, ਉਹਨਾਂ ਦਾ ਆਪਣਾ ਉਹ ਨਿਸਤਾਰਾ ਕਰ ਲੈਂਦੇ ਹਨ।
1: ਪਰ ਤਰਾਵੈ ਹੋ ਤਾਂ ਉਜਾਗਰ,
0: ਫਿਰ ਉਹ ਜਿਨ੍ਹਾਂ ਜਿਹੜੇ ਆਪ ਤਰੇ ਤਾਰੇਨ ਸਰਿੱਠਾ, ਉਹ ਫਿਰ ਗੁਰਮੁਖ ਪਿਆਰੇ ਉਪਦੇਸ਼ ਦੀ ਕਮਾਈ ਕਰਕੇ ਆਪ ਤਾਂ ਤਰਦੇ, ਤੇ ਉਹਨਾਂ ਦੀ ਕਹਿੰਦੇ ਸੰਗਤ ਕਰਦੀ ਉਹ ਗੁਰਮੁਖ ਪਿਆਰੇ ਦੀ, ਉਹਨਾਂ ਦਾ ਵੀ ਉਧਾਰ ਹੋ ਜਾਂਦਾ।
1: ਸ਼ੁਭ ਮਗ ਕੋ ਬਤਾਏ ਕਰ ਕਾਰਜ,
0: ਇਸ ਤਰ੍ਹਾਂ ਉਹ ਅਵਤਾਰੀ ਪੁਰਸ਼ ਉਹ ਸਤਿਗੁਰੂ ਜੀ ਸ਼ੁਭ ਮਾਰਗ ਜਿਹੜਾ

0: ਉਹ ਕਹਿੰਦੇ ਕਿ ਦੇਖੋ ਜੀ ਵਾਹਿਗੁਰੂ ਜੀ ਨੇ ਸਾਨੂੰ ਇਸ ਕੰਮ ਦੇ ਲਈ ਭੇਜਣਾ ਕੀਤਾ। ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਮਹਾਰਾਜ ਜੀ ਨੇ ਵਾਹਿਗੁਰੂ ਜੀ ਨੇ ਪਠਾਇਆ ਭੇਜਣਾ ਕੀਤਾ ਤੇ ਫਿਰ ਬਾਅਦ ਦੇ ਵਿੱਚ ਜਿਨ ਤੁਮ ਭੇਜੇ ਤਿਨਹਿ ਬੁਲਾਏ। ਜਿਨ੍ਹਾਂ ਨੂੰ ਭੇਜਿਆ ਗਿਆ ਸੀ ਵਾਹਿਗੁਰੂ ਜੀ ਨੇ ਸਤਿਗੁਰੂ ਮਹਾਰਾਜ ਜੀ ਨੂੰ, ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਮਹਾਂਪੁਰਖਾਂ ਨੂੰ ਭੇਜਣਾ ਕੀਤਾ, ਜਦੋਂ ਉਹਨਾਂ ਦਾ ਕਾਰਜ ਪੂਰਾ ਹੋ ਜਾਂਦਾ ਤੇ ਉਹਨਾਂ ਨੂੰ ਆਪ ਸੱਦਾ ਦੇ ਕਰਕੇ ਬੁਲਾ ਲੈਂਦੇ ਕਿ ਆਓ ਭਾਈ ਹੁਣ ਤੁਹਾਡਾ ਕਾਰਜ ਪੂਰਾ ਹੋ ਗਿਆ ਹੈ।
1: ਜਿਮ ਛਿਤ ਪਰ ਦੁਰਵਿਚ ਘਰਾ ਲਾ।
0: ਹੁਣ ਪਾਤਸ਼ਾਹ ਜੀ ਇੱਕ ਦ੍ਰਿਸ਼ਟਾਂਤ ਦਿੰਦੇ ਹਨ, ਜਿਸ ਤਰ੍ਹਾਂ ਕਿ ਸੰਸਾਰ ਦੇ ਵਿੱਚ ਦੁਰਵਿਚ ਪੈ ਜਾਂਦਾ, ਕਾਲ ਪੈ ਜਾਂਦਾ, ਜਿੱਥੇ ਕਿੱਥੇ ਪਿਆਰਿਓ ਪਾਣੀ ਦੀ ਜਦੋਂ ਬਹੁਤ ਜ਼ਿਆਦਾ ਘਾਟ ਹੋ ਜਾਂਦੀ ਹੈ, ਲੋਕੀ ਤਰਾਹੀ ਮਾਮ ਤਰਾਹੀ ਮਾਮ ਹੋ ਜਾਂਦੇ ਹਨ।
1: ਜੀਵ ਦੁਖੀ ਪਿਖ ਕੈ ਤਤਕਾਲ।
0: ਪਹਿਲਾ ਆ ਜੀਵ ਨੂੰ ਇਹਨੂੰ ਬਹੁਤ ਜ਼ਿਆਦਾ ਦੁਖੀ ਵੇਖ ਕਰਕੇ
1: ਵਿਦ ਤਹ ਨਭ ਮਹਿ ਮੇਘਨ ਮਾਨ ਲਾ।
0: ਫਿਰ ਇਹ ਨਭ ਦੇ ਵਿੱਚ ਆਕਾਸ਼ ਦੇ ਵਿੱਚ ਦੇਖੋ ਕਿਹੋ ਜਿਹਾ ਸਰਕਲ ਬਣਿਆ ਹੋਇਆ ਇਹ ਵਾਹਿਗੁਰੂ ਜੀ ਦੀ ਪਿਆਰਿਓ ਕਿਹੋ ਜਿਹੀ ਰਚਨਾ ਹੈ। ਆਪਾਂ ਪਿਆਰਿਓ ਜਦੋਂ ਇਹਦੇ ਬਾਰੇ ਵਿਚਾਰ ਕਰਦੇ ਨਾ ਪਿਆਰਿਓ, ਦਿਮਾਗ ਜਿਹੜਾ ਨਾ ਹੌਲਾ ਬੌਲਾ ਜਿਹਾ ਹੋ ਜਾਂਦਾ ਤੇ ਇੱਕਦਮ ਅਖੀਰ ਦੇ ਵਿੱਚ ਹਾਥੀ ਜੁੜ ਜਾਂਦੇ। ਇਹੀ ਬਚਨ ਨਿਕਲਦਾ ਵਾਹ ਵਾਹ ਵਾਹਿਗੁਰੂ ਵਾਹਿਗੁਰੂ, ਆਹੀ ਬਚਨ ਨਿਕਲਦੇ ਹਨ। ਕਦੇ ਪਿਆਰਿਓ ਇਹ ਵੀ ਦ੍ਰਿਸ਼ਟੀ ਦੇ ਨਾਲ, ਚਲੋ ਵਿਗਿਆਨਿਕ ਦ੍ਰਿਸ਼ਟੀ ਦੇ ਨਾਲ, ਆਹ ਵੀ ਜਿਹੜੀ ਹੈ ਦ੍ਰਿਸ਼ਟੀ ਦੇ ਨਾਲ ਵੀ ਜੇ ਭਾਵਨਾ ਨਿਰਮਲ ਹੋਵੇ ਉਹਦੇ ਨਾਲ ਵੀ ਵੇਖੋ ਤਾਂ ਵੀ ਪਿਆਰਿਓ ਬੰਦਾ ਅੰਦਰੋਂ ਕੰਬ ਜਾਂਦਾ ਹਿੱਲ ਜਾਂਦਾ। ਮੈਂ ਇੱਕ

0: ਹਨ। ਅੱਜ ਦੇ ਸਿਆਣੇ ਡਾਕਟਰ ਕਹਿੰਦੇ ਕਿ ਭਾਈ ਕਿ ਇਹ ਸਾਰੀਆਂ ਸੂਖਸ਼ਮ ਨਾੜੀਆਂ ਨੂੰ ਜੇ ਆਪਾਂ ਪਿਆਰਿਆ ਇਹਨੂੰ ਖਿੱਚਿਆ ਜਾਵੇ ਤੇ ਇੱਕ ਪਵਾਰੀ ਪ੍ਰਿਥਵੀ ਦਾ ਆਪਾਂ ਪੂਰਾ ਚੱਕਰ ਲਾ ਸਕਦੇ ਹਾਂ। ਇੰਨੀਆਂ ਲੰਬੀਆਂ ਤਾਰਾਂ ਜਿਹੜੀਆਂ ਨਿੱਕੀ ਜੀ ਸਾਡੀ ਖੋਪੜੀ ਦੇ ਵਿੱਚ ਪਰਮਾਤਮਾ ਨੇ ਵਾਹਿਗੁਰੂ ਜੀ ਨੇ ਫਿੱਟ ਕਰ ਦਿੱਤਾ। ਇਸ ਤੋਂ ਵੱਡਾ ਪਿਆਰਿਓ ਕੀ ਆਸ਼ਚਰਜ ਹੋ ਸਕਦਾ। ਹੁਣ ਆਪਾਂ ਵੇਖਦੇ ਹਾਂ ਕਿ ਹੁਣ ਦੇਖੋ ਇਸ ਤੋਂ ਪਹਿਲੇ ਗਰਮੀ ਦੀ ਰੁੱਤ ਸੀ, ਗਰਮੀ ਤੋਂ ਬਾਅਦ ਬਰਖਾ ਦੀ ਰੁੱਤ ਆਉਂਦੀ ਹੈ ਤੇ ਵੇਖਿਆ ਜਾਵੇ ਤੇ ਗਰਮੀ ਦਾ ਤੇ ਬਰਖਾ ਦਾ ਕਦੇ ਮੇਲ ਨਹੀਂ ਹੁੰਦਾ। ਪਾਣੀ ਪੈ ਗਿਆ ਤੇ ਠੰਡ ਪੈ ਜਾਂਦੀ ਹੈ ਤੇ ਜਿੱਥੇ ਠੰਡ ਹੈ ਉੱਥੇ ਗਰਮੀ ਨਹੀਂ ਹੁੰਦੀ ਹੈ, ਲੇਕਿਨ ਗਰਮੀ ਤੋਂ ਬਾਅਦ ਬਰਖਾ ਦੀ ਰੁੱਤ ਆਉਂਦੀ ਕਿਸ ਤਰ੍ਹਾਂ ਹੁੰਦਾ ਹੈ। ਪਰਮਾਤਮਾ ਨੇ ਵਾਹਿਗੁਰੂ ਜੀ ਨੇ ਕਿਸ ਤਰ੍ਹਾਂ ਚੱਕਰ ਚਲਾਇਆ ਕਿ ਜਿੱਥੇ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਤੇ ਉਹ ਸੂਰਜ ਦੀਆਂ ਕਿਰਨਾਂ ਜਦੋਂ ਸਮੁੰਦਰ ਦੇ ਉੱਤੇ ਪੈਂਦੀਆਂ ਔਰ ਵੀ ਇਹ ਝਰਨੇ ਆਦਿਕ ਪਾਣੀ ਦੇ ਸੋਮੇ ਦੇ ਉੱਤੇ ਜਦੋਂ ਪੈਂਦੀਆਂ ਤੇ ਉਹਦੇ ਪਿਆਰਿਓ ਕੀ ਹੁੰਦਾ, ਉਹ ਗਰਮੀ ਦੇ ਨਾਲ ਉਹ ਸੂਰਜ ਦੀਆਂ ਕਿਰਨਾਂ ਪੈਣ ਕਰਕੇ ਪਾਣੀ ਵਾਸ਼ਪੀਭੂਤ ਹੋ ਜਾਂਦਾ, ਵਾਸ਼ਪੀਭੂਤ ਹੋ ਕਰਕੇ ਉਹ ਪਾਣੀ ਜਿਹੜਾ ਆਕਾਸ਼ ਦੇ ਵਿੱਚ ਚੜ ਜਾਂਦਾ। ਸਭ ਤੋਂ ਜ਼ਿਆਦਾ ਬੱਦਲ ਜਿਹੜੇ ਨਾ ਪਿਆਰੇ ਉਹ ਸਮੁੰਦਰ ਦੇ ਵਿੱਚ ਬਣਦੇ ਹਨ। ਜੇ ਆਮ ਆਪਾਂ ਵੇਖਦੇ ਹਾਂ ਆਹ ਪਾਣੀ ਦੇ ਸਾਡੇ ਮਿੱਠੇ ਪਾਣੀ ਦੇ ਸੋਮੇ ਤਾਂ ਬਹੁਤ ਛੋਟੇ, ਸਮਝ ਲਿਓ 100% ਲਾ ਲਿਓ ਤੇ ਇਹਦੇ ਵਿੱਚੋਂ ਪਿਆਰਿਓ 2-4% ਹੀ ਪਾਣੀ ਵਾਸ਼ਪੀਭੂਤ ਹੁੰਦਾ। ਜ਼ਿਆਦਾ ਪਾਣੀ ਜਿਹੜਾ ਸਮੁੰਦਰ ਦੇ ਵਿੱਚੋਂ ਪਿਆਰਿਓ ਭਾਫ ਬਣ ਕੇ ਉੱਡਦਾ। ਜਦੋਂ ਪਾਣੀ ਭਾਫ ਬਣ ਕੇ ਉੱਡਦਾ ਤੁਸੀਂ ਦੇਖੋ ਸਮੁੰਦਰ ਦਾ ਪਾਣੀ ਤੇ ਕਦੇ ਪਿਆਰਿਓ ਨੂੰ ਚੱਖ ਕੇ ਦੇਖਿਓ ਬਹੁਤ ਜ਼ਿਆਦਾ ਖਾਰਾ ਹੁੰਦਾ, ਲੇਕਿਨ ਜਦੋਂ ਵਾਸ਼ਪੀਭੂਤ ਹੁੰਦਾ ਉਹਦੀ ਲੂਣਤਾ ਜਿਹੜੀ ਆ ਥੱਲੇ ਰਹਿ ਜਾਂਦੀ ਹੈ, ਹਲਕਾ ਪਾਣੀ ਮਿੱਠਾ ਪਾਣੀ ਤਾਂ ਚੜ ਜਾਂਦਾ, ਫਿਰ ਉਹ ਬੱਦਲ ਬਣ ਜਾਂਦੇ ਹਨ। ਫਿਰ ਬੱਦਲਾਂ ਦੇ ਵਿੱਚ ਪਿਆਰਿਓ ਹੁਣ ਬੱਦਲ ਜਿਹੜਾ ਹੈ ਵੇਖਿਆ ਜਾਂਦਾ ਤੇ ਆਪਾਂ ਕਹਿੰਦੇ ਨਾ ਬੱਦਲ ਆਕਾਸ਼ ਦੇ ਵਿੱਚ ਉੱਡਦੇ ਤੇ ਸਿਆਣੇ ਕਹਿੰਦੇ ਹਨ ਇੱਕ ਇੱਕ ਬੱਦਲ ਦੇ ਵਿੱਚ ਪਿਆਰਿਓ 15-15-20-20 ਹਾਥੀ ਦਾ ਪਹਾੜ ਜਿੰਨਾ ਪਾਣੀ ਪਿਆ ਹੋਇਆ ਹੁੰਦਾ। ਲੇਕਿਨ ਇੰਨੇ ਵੱਡੇ ਬੱਦਲ ਜਿਹੜੇ ਕਿੰਨੇ ਹਲਕੇ ਹੁੰਦੇ ਹਨ ਤੇ ਹਵਾ ਦੇ ਵਿੱਚ ਉੱਡੀ ਜਾਂਦੇ ਹਨ, ਉੱਡੀ ਜਾਂਦੇ ਸਾਨੂੰ ਵੀ ਲੱਗਦਾ ਕਿ ਹੈ ਤਾਂ ਕੁਛ ਵੀ ਨਹੀਂ ਹੈ, ਲੇਕਿਨ ਉਹਦੇ ਅੰਦਰ ਇੰਨਾ ਪਾਣੀ ਹੁੰਦਾ, ਇੰਨਾ ਭਾਰ ਉਹਦੇ ਵਿੱਚ ਹੁੰਦਾ।
1: ਵਰਖਾ ਕਰਕੇ ਤਪਤ ਮਿਟਾਵੇ
0: ਫਿਰ ਉਹੀ ਸਰਕਲ ਬਣਦਾ ਹੈ ਤੇ ਉਹੀ ਪਾਣੀ ਫਿਰ ਬੱਦਲਾਂ ਵਿੱਚ ਚੜ ਕਰਕੇ ਜਾ ਕਰਕੇ ਮੀਂਹ ਦੀ ਵਰਖਾ ਹੁੰਦੀ ਹੈ ਤੇ ਜਿੱਥੇ ਪਾਣੀ ਪੈ ਜਾਵੇ ਉੱਥੋਂ ਦੀ ਤਪਤ ਮਿਟ ਜਾਂਦੀ ਹੈ।
1: ਅੰਨ ਉਪਾਵਨ ਤੇ ਤ੍ਰਿਪਤਾ
0: ਉਹ ਤੋਂ ਬਾਅਦ ਪਾਣੀ ਵਧੀਆ ਮੀਂਹ ਵਧੀਆ ਪੈ ਜਾਵੇ, ਅੰਨ ਪਾਣੀ ਮੁੱਚ ਉਪਾਏ ਉਹਦੇ ਨਾਲ ਪਿਆਰਿਓ ਬਹੁਤ ਜ਼ਿਆਦਾ ਅੰਨ ਪਾਣੀ ਦੀ ਪ੍ਰਾਪਤੀ ਹੁੰਦੀ ਹੈ। ਹੁਣ ਮੈਂ ਬੇਨਤੀ ਕਰਾਂ ਪਿਆਰਿਓ ਆਪਣੇ ਇਲਾਕੇ ਦੇ ਵਿੱਚ ਐਤਕੀ ਨਾ ਬਹੁਤ ਲੇਟ ਮੀਂਹ ਪਿਆ, ਮਹਾਰਾਜ ਨੇ ਚਲੋ ਕਿਰਪਾ ਕੀਤੀ ਕੁਛ ਦਿਨ ਪਹਿਲਾਂ 2-3 ਦਿਨ ਦੀ ਝੜੀ ਲੱਗੀ ਹੈ, ਹਰ ਕਿਸੇ ਨੇ ਇੱਕ ਰਾਹਤ ਦੀ ਸਾਂਸ ਲੈਣੀ ਕੀਤੀ ਹੈ, ਵਾਹਿਗੁਰੂ ਜੀ ਦਾ ਧੰਨਵਾਦ ਕਰਨਾ ਕੀਤਾ। ਨਹੀਂ ਤਾਂ ਸਾਰਿਆਂ ਨੇ ਕਹਿ ਦਿੱਤਾ ਕਿ ਭਾਈ ਜੇ ਇੰਨੇ ਦਿਨ ਦੇ ਵਿੱਚ ਵੀ ਨਹੀਂ ਪਵੇਗਾ ਤੇ ਕੰਮ ਬੜਾ ਖਰਾਬ ਹੋ ਜਾਵੇਗਾ। ਕਈ ਕਿਸਾਨਾਂ ਨੇ ਪਿਆਰੇ ਉਹ ਬੀਜ ਪਾਏ ਤੇ ਮੀਂਹ ਨਹੀਂ ਪਿਆ, ਉਹਨਾਂ ਦਾ ਬੀਜ ਮਰ ਗਿਆ, ਦੂਜੀ ਵਾਰੀ ਪਿਆਰੇ ਉਹਨਾਂ ਨੂੰ ਬੀਜ ਦਾ ਛੱਟਾ ਦੇਣਾ ਪਿਆ। ਜਦੋਂ ਵਧੀਆ ਮੀਂਹ ਪੈ ਜਾਵੇ ਫਿਰ ਕਿਸਾਨ ਕੀ ਕਰਦਾ ਪਿਆਰੇ ਉਹ ਬੀਜ ਦਾ ਛੱਟਾ ਪਾਉਂਦਾ, ਉਹਦੇ ਨਾਲ ਫਿਰ ਵਧੀਆ ਸਬਜ਼ ਬਹਾਰ ਹੁੰਦੀ ਹੈ। ਫਿਰ ਬਾਅਦ ਦੇ ਵਿੱਚ ਉਹ ਮੇਘ ਜਿਹੜੇ ਆਪਨੇ ਵੇਖਿਆ ਹੋਵੇਗਾ ਹੁਣ ਕਿ ਇਸ ਰੁੱਤ ਦੇ ਵਿੱਚ ਬਹੁਤ ਜ਼ਿਆਦਾ ਬੱਦਲ ਬਹੁਤ ਜ਼ਿਆਦਾ ਮੇਘ ਹੁੰਦੇ ਹਨ ਤੇ ਬੱਦਲਾਂ ਦੀ ਮਾਲਾ, ਜਦੋਂ ਬੱਦਲ ਕਈ ਵਾਰੀ ਚੜ੍ਹਦੇ ਪਿਆਰਿਓ ਤੇ ਖੇਤਰਫਲ ਆਪਾਂ ਵੇਖਿਆ ਜਾਵੇ 1000-1000, 2000 ਕਿਲੋਮੀਟਰ ਤੱਕ ਅਸਮਾਨ ਦੇ ਵਿੱਚ ਬੱਦਲ ਹੀ ਬੱਦਲ ਨਜ਼ਰ ਆ ਜਾਂਦੇ। ਫਿਰ ਜਦੋਂ ਪਾਣੀ ਪੈ ਗਿਆ ਬੱਦਲ ਪਿਆਰਿਓ ਇਹ ਰੁੱਤ ਦੇ ਵਿੱਚ ਖਾਲੀ ਹੋ ਜਾਂਦੇ, ਸਰਦ ਦੀ ਰੁੱਤ ਦੇ ਵਿੱਚ ਜਾਓ ਅਸਮਾਨ ਇੱਕਦਮ ਖਾਲੀ ਹੁੰਦਾ ਹੈ। ਤਾਂ ਕਰਕੇ ਸਰਦੀਆਂ ਦੀ ਰੁੱਤ ਦੇ ਵਿੱਚ ਆਪ ਜੀ ਦੇਖੋ ਦਿਨੇ ਵੇਖੋ ਰਾਤ ਨੂੰ ਆਕਾਸ਼ ਦੇ ਵੱਲ ਵੇਖੋ ਨੀਲਾ ਆਕਾਸ਼ ਆਪ ਜੀ ਨੂੰ ਨਜ਼ਰ ਆਵੇਗਾ, ਰਾਤ ਵੀ ਬਹੁਤ ਐ ਪ੍ਰਤੱਖ ਨਜ਼ਰ ਆਵੇਗਾ ਕਿਉਂਕਿ ਮੇਘ ਬੱਦਲ ਜਿਹੜੇ ਹਨ ਉਹਨਾਂ ਦਾ ਕੰਮ ਹੋ ਗਿਆ, ਮੀਂਹ ਪਵਾ ਕਰਕੇ ਵਰਖਾ ਕਰਕੇ ਸਾਰੇ ਬੱਦਲ ਜਿਹੜੇ ਵਿਲੁਪਤ ਹੋ ਗਏ ਹਨ। ਹੁਣ ਕੋਈ ਬੋਲੇ ਜੀ ਇਹ ਆਏ ਕਿੱਥੋਂ ਗਏ ਕਿੱਥੇ ਤੇ ਇਹ ਹੀ ਕਿਹਾ ਨਾ ਮਹਾਰਾਜ ਨੇ ਕਿੱਥੋਂ ਉਪਜੇ ਕਹਿ ਰਹੇ ਕਹਿ ਮਾਹੇ ਸਮਾਵੈ, ਜੀ ਜੰਤ ਸਭ ਖਸਮ ਕੈ ਕੌਣ ਕੀਮਤ ਪਾਵੈ ਜਿੱਥੋਂ ਆਏ ਨਾ ਪਿਆਰਿਓ ਜਤਰ ਆਇਆ ਤਥਰ ਗਸ਼ਤੀ ਜਿੱਥੋਂ ਆਇਆ ਤੇ ਅਖੀਰ ਦੇ ਵਿੱਚ ਬੱਦਲ ਪਿਆਰਿਓ ਉੱਥੇ ਹੀ ਚੱਲ ਕੇ ਖਤਮ ਹੋ ਜਾਂਦੇ ਹਨ
1: ਤਿਮ ਸਤਿਗੁਰ ਕੇ ਲਖ
0: ਹੁਸ਼ਰੀ ਇਸ ਤਰ੍ਹਾਂ ਹੀ ਭਾਈ ਸਤਿਗੁਰੂ ਮਹਾਰਾਜ ਜੀ

ਬਹੁਤ ਜ਼ਿਆਦੀ ਤਪਤ ਪੈਂਦੀ ਹੈ। ਇੱਕ ਗੱਲ ਯਾਦ ਰੱਖੋ, ਜਿੱਥੇ ਬਹੁਤ ਤਪਤ ਨਹੀਂ ਪੈਂਦੀ ਤੇ ਉੱਥੇ ਬੱਦਲ ਵੀ ਨਹੀਂ ਬਣਦੇ ਹਨ। ਤੇ ਯਾਦ ਰੱਖਣਾ ਚਾਹੀਦਾ, ਜਿੱਥੇ ਪਾਪ ਜ਼ਿਆਦਾ ਹੁੰਦਾ, ਅਤਿਆਚਾਰ ਦੁਰਾਚਾਰ ਜ਼ਿਆਦਾ ਰਹਿੰਦੇ, ਤੇ ਉੱਥੇ ਹੀ ਪਿਆਰਿਓ ਸਤਿਗੁਰੂ ਮਹਾਰਾਜ ਜੀ ਦਾ ਪ੍ਰਗਟਾਵਾ ਵੀ ਹੁੰਦਾ। ਆਪਾਂ ਵੇਖਦੇ ਹਾਂ ਜਿੱਥੇ ਬਿਮਾਰ ਜ਼ਿਆਦਾ ਹੁੰਦੇ ਉੱਥੇ ਡਾਕਟਰਾਂ ਦੀ ਲੋੜ ਹੁੰਦੀ ਹੈ। ਜਿੱਥੇ ਕੋਈ ਬੰਦਾ ਪਿਆਰਿਓ ਬਿਮਾਰ ਨਾ ਹੋਵੇ ਉੱਥੇ ਡਾਕਟਰ ਵੀ ਜਿਹੜੇ ਹਨ ਆਪਣੇ ਕਲੀਨਿਕਾਂ ਨੂੰ ਬੰਦ ਕਰ ਦਿੰਦੇ, ਕਹਿੰਦੇ ਜੀ ਧੰਦਾ ਹੀ ਨਹੀਂ ਚੱਲ ਰਿਹਾ। ਉਹ ਵੀ ਚਾਹੁੰਦੇ ਕਿ ਲੋਕੀ ਬਿਮਾਰ ਹੋਣ, ਬਿਮਾਰ ਹੋਣ ਤਾਂ ਹੀ ਤਾਂ ਡਾਕਟਰ ਦੀ ਕਦਰ ਹੈ। ਕੋਈ ਬੰਦਾ ਬਿਮਾਰੀ ਨਹੀਂ ਪੈ ਰਿਹਾ ਤੇ ਡਾਕਟਰ ਦਾ ਧੰਦਾ ਹੀ ਚੌਪਟ ਹੋ ਜਾਵੇਗਾ। ਇਸ ਤਰ੍ਹਾਂ ਹੀ ਪਿਆਰਿਓ ਆ ਬੱਦਲ, ਜਿਸ ਤਰ੍ਹਾਂ ਮਹਾਰਾਜ ਜੀ ਨੇ ਕਿੰਨਾ ਪਿਆਰਾ ਦ੍ਰਿਸ਼ਟਾਂਤ ਦਿੱਤਾ ਕਿ ਜਦੋਂ ਬਹੁਤ ਤਪਤ ਹੁੰਦੀ ਹੈ ਇਹ

0: ਕਰਕੇ ਵਾਪਿਸ ਚੱਲ ਜਾਂਦੇ। ਇਸ ਤਰ੍ਹਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਤਰ੍ਹਾਂ ਬੱਦਲ ਪਾਣੀ ਲੈ ਕਰਕੇ ਆਉਂਦਾ ਤੇ ਸਤਿਗੁਰੂ ਮਹਾਰਾਜ ਦਰਗਾਹੋਂ ਬਾਣੀ ਲੈ ਕਰਕੇ ਆਉਂਦੇ ਹਨ। ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ, ਉਹ ਧੁਰ ਕੀ ਬਾਣੀ ਖਸਮ ਕੀ ਬਾਣੀ, ਤਾਂ ਹੀ ਤਾਂ ਕਿਹਾ ਨਾ ਜੈਸੀ ਮੈਂ ਆਵੈ ਖਸਮ ਕੀ ਬਾਣੀ। ਉਹ ਖਸਮ ਕੀ ਬਾਣੀ ਸੱਚ ਕੀ ਬਾਣੀ ਜਿਹੜੀ ਹੈ, ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਉਹ ਸੱਚ ਕੀ ਬਾਣੀ ਜਿਹੜੀ ਸੱਚਖੰਡ ਤੋਂ ਲੈ ਕਰਕੇ ਆਉਂਦੇ ਤੇ ਬਾਣੀ ਦੀ ਵਰਖਾ ਕਰਦੇ ਹਨ, ਬਾਣੀ ਦੀ ਦਾਤ ਦੇ ਕਰਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਤਨ ਦਾ ਪਰਦਾ ਕਰ ਲੈਂਦੇ ਹਨ। ਬੱਦਲ ਪਾਣੀ ਲੈ ਕਰਕੇ ਆਏ, ਜਦੋਂ ਬੱਦਲਾਂ ਨੇ ਪਿਆਰਿਓ ਪਾਣੀ ਜਿਹੜਾ ਉਲੀਚ ਦਿੱਤਾ, ਸਾਰਾ ਪਾਣੀ ਜਦੋਂ ਧਰਤੀ ਦੇ ਉੱਤੇ ਆ ਗਿਆ ਫਿਰ ਬੱਦਲ ਜਿਹੜੇ ਹਨ ਉਹ ਵਿਲੁਪਤ ਹੋ ਜਾਂਦੇ। ਇਸ ਤਰ੍ਹਾਂ ਸਤਿਗੁਰੂ ਜੀ ਨਾਮ ਬਾਣੀ ਦਾ ਉਪਦੇਸ਼ ਲੈ ਕਰਕੇ ਆਉਂਦੇ ਤੇ ਬਾਣੀ ਦੀ ਵਰਖਾ ਕਰਦੇ ਹਨ, ਬਾਣੀ ਦੀ ਦਾਤ ਦੇ ਕਰਕੇ ਜਦੋਂ ਉਹਨਾਂ ਦਾ ਕੰਮ ਪੂਰਾ ਹੋ ਜਾਂਦਾ ਤੇ ਸਤਿਗੁਰੂ ਮਹਾਰਾਜ ਜੀ ਵੀ ਤਨ ਦਾ ਪਰਦਾ ਕਰ ਲੈਂਦੇ ਹਨ।
1: ਨਿਤ ਸਿੱਖਣ ਕੇ ਰਹੇ ਸਹਾਈ,
0: ਇੱਕ ਗੱਲ ਯਾਦ ਰੱਖਣਾ ਚਾਹੀਦਾ ਕਿ ਤਨ ਦੀ ਦੂਰੀ ਹੁੰਦੀ ਹੈ, ਤਨ ਨਾਸ਼ ਹੋ ਜਾਂਦਾ, ਲੇਕਿਨ ਆਤਮਕ ਤੌਰ ਤੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਸਤਿਗੁਰੂ ਮਹਾਰਾਜ ਸਦਾ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਦਾ ਆਪਣੇ ਸੇਵਕਾਂ ਸਿੱਖਾਂ ਦੇ ਅੰਗ ਸੰਗ ਸਹਾਈ ਹੁੰਦੇ ਹਨ।
1: ਉਪਜਹਿ ਪ੍ਰੇਮ ਭਾਵ ਮਨ ਜਾਏ,
0: ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰੇਮ ਦੀ ਭਾਵਨਾ

ਅਭੰਗੰ ਵਿਭੂਤੇ। ਫਿਰ ਉਹਨਾਂ ਨੂੰ ਪੁੱਛੋ, ਉਹ ਇਹੀ ਕਹਿੰਦੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਜਦੋਂ ਅਸੀਂ ਉਹਨੂੰ ਸਿਮਰਦੇ ਹਾਂ, ਯਾਦ ਕਰਦੇ ਹਾਂ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਗ ਸੰਗ ਸਾਡੇ ਸਹਾਈ ਹੁੰਦੇ ਹਨ। ਇਹ ਯਾਦ ਸਾਨੂੰ ਰੱਖਣਾ ਚਾਹੀਦਾ ਕਿ ਗੁਰੂ ਕੇ ਸਿੱਖੋ, ਅੱਜ ਵੀ ਸਤਿਗੁਰੂ ਮਹਾਰਾਜ ਜੀ ਨੇ ਤਨ ਦਾ ਵਿਛੋੜਾ ਦੇ ਦਿੱਤਾ, ਲੇਕਿਨ ਜਿਹੜੇ ਭਾਵਨਾ ਵਾਲੇ, ਚੜ੍ਹਦੀ ਕਲਾ ਵਾਲੇ, ਅੱਜ ਵੀ ਸਤਿਗੁਰੂ ਮਹਾਰਾਜ ਉਹਨਾਂ ਦੇ ਅੰਗ ਸੰਗ ਸਹਾਈ ਹਨ। ਜਿੱਥੇ ਪਿਆਰਿਓ ਆਪਾਂ ਯਾਦ ਕਰਦੇ ਹਾਂ ਸਤਿਗੁਰੂ ਮਹਾਰਾਜ ਜੀ ਨੂੰ, ਸਤਿਗੁਰੂ ਮਹਾਰਾਜ ਕਿਸੇ ਨਾ ਕਿਸੇ ਰੂਪ ਦੇ ਵਿੱਚ, ਪ੍ਰਤੱਖ ਨਹੀਂ, ਪਰੋਖ ਰੂਪ ਦੇ ਵਿੱਚ, ਗੁਪਤ ਰੂਪ ਦੇ ਵਿੱਚ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਜੋ ਵੀ ਉਹਦੀ ਭਗਤੀ ਕਰਦਾ, ਉਹਨੂੰ ਯਾਦ ਕਰਦਾ, ਕਿਸੇ ਨਾ ਕਿਸੇ ਰੂਪ ਦੇ ਵਿੱਚ ਬਹਾਨਾ

0: ਝੋਲੀ ਵਿੱਚ ਪਾਈ ਉਹ ਕਿਹੜਾ ਨਾਮ ਹੈ? ਉਹ ਹੈ ਸਤਨਾਮ ਸ਼੍ਰੀ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ, ਇਹ ਨਾਮ ਕੀ ਦਾਤ ਤੁਹਾਡੀ ਝੋਲੀ ਵਿੱਚ ਪਾਈ ਗਈ ਹੈ? ਇਸ ਕਰਕੇ ਭਾਈ ਤੁਹਾਡੇ ਕੋਲ ਨਾਮ ਦਾ ਖਜ਼ਾਨਾ, ਜਿਹਦੇ ਕੋਲ ਨਾਮ ਦਾ ਖਜ਼ਾਨਾ ਉਹ ਕਦੇ ਦੀਨਹੀਣ ਨਹੀਂ ਹੋ ਸਕਦਾ।
1: ਰਾਜ ਹਿਤ ਸ਼ਸਤਰ ਕਹਾ,
0: ਹੁਣ ਸੰਸਾਰੀ ਰਾਜ ਪਾਟ ਦੇ ਲਈ, ਕਿਉਂਕਿ ਸ਼ਸਤਰ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗੜੈ ਕਾਜ। ਇਹ ਰਾਜ ਪਾਠ ਲੈਣ ਦੇ ਲਈ ਭਾਈ ਅਸੀਂ ਸ਼ਸਤਰਾਂ ਨੂੰ ਧਾਰਨ ਕਰਨਾ ਕੀਤਾ।
1: ਜੰਗ ਮਹਿ ਸੁਰਗ ਸਿਧਾਏ,
0: ਫਿਰ ਜਿਹੜੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਜੰਗ ਕਰਕੇ ਸਨਮੁਖ ਹੋ ਕਰਕੇ ਸ਼ਸਤਰ ਵਾਉਣੇ ਕੀਤੇ, ਉਹ ਚਲਾਣਾ ਕਰਕੇ ਸ਼ਹੀਦ ਹੋ ਕਰਕੇ ਸਵਰਗਾਂ ਦੇ ਵਿੱਚ ਉਹਨਾਂ ਦਾ ਵਾਸਾ ਹੋਇਆ।
1: ਦੇਵੀ ਮਾਤ ਅੰਗ ਮਹਿ ਪਾ,
0: ਫਿਰ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਉਹਦੀ ਸ਼ਕਤੀ ਦੇ ਅੰਗ ਦੇ ਵਿੱਚ ਅਸਾਂ ਨੇ ਪਾ ਦਿੱਤਾ।
1: ਅਕਾਲ ਪੁਰਖ ਲੜ
0: ਲਾ, ਸਾਰੇ ਖਾਲਸਾ ਨੂੰ ਅਸਾਂ ਨੇ ਅਕਾਲ ਪੁਰਖ ਪਰਮਾਤਮਾ ਦੇ ਲੜ ਚਰਨੀ ਜੋੜਨਾ ਕੀਤਾ।
1: ਵੇਦ ਸ਼ਾਸਤਰ ਤੇ ਸਾਰ ਨਿਕਾਸ,
0: ਤੇ ਜੋ ਵੇਦ ਸ਼ਾਸਤਰ ਸਿਮਰਤੀਆਂ ਆਦਿਕ ਉਹਦੇ ਵਿੱਚੋਂ ਸਾਰ ਤੱਤ ਅਸਾਂ ਨੇ ਕੱਢ ਲਿਆ। ਜਿਸ ਤਰ੍ਹਾਂ ਪਿਆਰਿਓ ਦੁੱਧ ਹੁੰਦਾ, ਦੁੱਧ ਦਾ ਸਾਰ ਤੱਤ ਜਿਹੜਾ ਘਿਓ ਹੋ ਗਿਆ, ਦੁੱਧ ਜਿੰਨਾ ਮਰਜ਼ੀ ਤੁਸੀਂ ਛਕ ਲਿਓ ਲੇਕਿਨ ਸਮਝ ਲਿਓ ਪਿਆਰਿਓ, ਘਿਓ ਇੱਕ ਕਿਲੋ ਘਿਓ ਆਪਾਂ ਕਹਿੰਦਾ ਇੱਕ ਕਿਲੋ ਘਿਓ, ਇਹ ਇੱਕ ਕਿਲੋ ਘਿਓ ਪਿਆਰਿਓ ਤਕਰੀਬਨ 20-25 ਲੀਟਰ ਦੁੱਧ ਦਾ ਇਹ ਸਾਰ ਤੱਤ ਹੈ, ਇਹ ਤੋਂ ਜ਼ਿਆਦਾ ਹੀ ਹੋਵੇਗਾ।

0: ਬਾਣੀ ਦਾ ਪਠਨ ਪਾਠਨ ਕਰੇਗਾ, ਉਪਦੇਸ਼ ਦੀ ਕਮਾਈ ਕਰੇਗਾ, ਸੋ ਨਿਰਸੰਸੈ ਭਵ ਸਾਗਰ ਤਰ ਹੈ, ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਉਹ ਸੰਸਾਰ ਸਾਗਰ ਤੋਂ ਤਰ ਜਾਵੇਗਾ।
1: ਕੀ ਗਤ ਐਸੇ ਹੀ ਹੋ,
0: ਤਨ ਦੀ ਗਤ ਜਿਹੜੀ ਹੈ ਇਹ ਇਸ ਤਰ੍ਹਾਂ ਹੀ ਹੋਣੀ ਹੈ। ਇੱਕ ਦਿਨ ਤਨ ਨੇ

0: ਨਿਜ ਧਾਮ
1: ਉਹ ਆਤਮ ਗਿਆਨੀ ਹੋ ਜਾਂਦੇ ਹਨ, ਉਹ ਆਪਣੇ ਨਿਜ ਧਾਮ ਆਤਮਕ ਰੂਪ ਦੇ ਵਿੱਚ ਉਹਨਾਂ ਦਾ ਟਿਕਾਣਾ ਹੋ ਜਾਂਦਾ। ਇਹੋ ਜਿਹਾ ਗੁਰਮੁਖ ਪਿਆਰਾ ਜਿਹੜਾ ਹੈ ਤੇ ਉਹ ਆਪਣਾ ਜਨਮ ਜਿਹੜਾ ਹੈ ਉਹ ਸਵਾਰ ਲੈਂਦਾ
0: ਪਰੇ ਪਾਰ ਜਗ ਪਾਰਾ ਵਾਰਾ
1: ਤੇ ਪਰੇ ਪਾਰ ਉਹਨਾਂ ਦਾ ਪਾਰਾ ਵਾਰ ਹੋ ਜਾਂਦਾ ਸੰਸਾਰ ਤੋਂ।
0: ਜਨਮ ਮਰਨ
1: ਉਹ ਤੋਂ ਬਾਅਦ ਬਹਰ ਹਮ ਕਾਹੇ ਆਵਹਿੰਗੇ, ਬਾਅਦ ਦੇ ਵਿੱਚ ਤੇ ਉਹ ਪਰਮਾ ਉਹ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਂਦੇ ਹਨ।
0: ਸਤ ਚੇਤਨ ਆਨੰਦ ਸਮਾਏ
1: ਜਿਹੜਾ ਸਤ ਚੇਤਨਿਆ ਤੇ ਆਨੰਦ ਸਰੂਪ ਸੱਚ ਦਾ ਆਨੰਦ ਜਿਹਨੂੰ ਆਪਾਂ ਬੋਲਦੇ ਹਾਂ ਉਹ ਸਦਾ ਸੱਚ ਦਾ ਆਨੰਦ ਦੇ ਵਿੱਚ ਸਮਾਹਿਤ ਹੋ ਜਾਂਦੇ, ਇਕਮਿਕ ਹੋ ਜਾਂਦੇ ਹਨ।
0: ਇਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਉੱਤਰ ਐਨੇ ਸਤਿਗੁਰ ਉਪਦੇਸ਼ ਪ੍ਰਸੰਗ ਵਰਣਨ ਨਾਮ ਇੱਕ ਬਿੰਸਤੀ ਅੰਸੂ।
1: ਇੱਥੇ ਸਾਧ ਸੰਗਤ ਜੀ ਸਮੇਂ ਦੀ ਵੀ ਸਮਾਪਤੀ ਹੈ ਤੇ ਨਾਲ ਇਹ ਅਧਿਆਇ ਦੀ ਵੀ ਸਮਾਪਤੀ ਹੈ। ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਦਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ।

0: ਗੋਬਿੰਦਾ ਸਿੰਘ ਜੀ।
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚ ਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫ਼ੀ ਬਖਸ਼ਣੀਆਂ। ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ

0: ਵਾਹਿਗੁਰੂ ਜੀ ਕੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਕਰਿਆ ਊੜੇ ਊੜ ਆਵੇ ਸੈਕੂ ਸਾ ਤਿਸ ਪਾਛੈ ਬਚਰੀ ਛਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮਹਿ ਸਿਮਰਨ ਕਰਿਆ।

ਆਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਦ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀਤ ਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ।

ਨਾਨਕ ਤਿੰਨ ਕੁਰਬਾਨਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ

ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਾ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਈਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀਅ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨਚੇਤਸ ਮੂੜ ਮਨ

ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰ

ਲਹੁ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ਼੍ਰੀ ਅਲ ਦੁਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਦ ਫਲ ਪਾ

ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤਹ ਨਿਕਟ ਨ ਆਵੈ ਬਿਸ਼ਨ ਭਗਤ ਕੀ ਏ ਫਲ ਹੋਈ ਆਦ ਬਿਆਹ ਛੁਐ ਸਕੈ ਨ ਕੋਈ ਸਮ ਸਤਰੈ ਸਹਿਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ।

ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ।

ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਣ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਦੁਰ ਕਰਮ ਪਾਇਆ ਤੁਦ ਜਿਨ ਕਉ ਸ ਨਾਮ ਹਰ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ, ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸ ਅਧਾਰੋ। ਜੇ ਕੋ ਖਾਵੈ ਜੇ ਕੋ ਹੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ

ਵਾਹਿਗੁਰੂ ਜੀ ਕੀ ਫਤਿਹ ਪੌੜੀ, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ, ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ, ਭਾਉ ਜਲ ਬਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਹੇ, ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿੜਥਾ।

ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ ਜਗ

0: 승진 행승지다.
1: 버네!

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ।

ਕਲਗੀਧਰ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਤਖ਼ਤ ਸੱਚਖੰਡ ਸ੍ਰੀ ਅਵਚਲ ਨਗਰ ਹਜੂਰ ਸਾਹਿਬ ਪਾਵਨ ਪਵਿੱਤਰ ਗੁਰੂ ਬਖਸ਼ਿਸ਼ ਸਵਾਜੀ ਨਿਵਾਜੀ ਪਾਵਨ ਪਵਿੱਤਰ ਧਰਤੀ ਤੇ ਅਸੀਂ ਤੁਸੀਂ ਸਾਰੇ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਕਲਗੀਧਰ ਪਾਤਸ਼ਾਹ ਦੀਆਂ ਰਹਿਮਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਨਾਲ ਆਪਣੇ ਜੀਵਨ ਨੂੰ ਸਕਾਰਤ ਕਰਨ ਵਾਸਤੇ ਪਾਤਸ਼ਾਹ ਦੇ ਚਰਣਾਂ ਵਿੱਚ ਆਏ ਹਾਂ। ਦੇਸ਼ਾਂ ਤੋਂ, ਪੰਜਾਬ ਤੋਂ, ਵਿਦੇਸ਼ਾਂ ਤੋਂ, ਕੋਨੇ ਕੋਨੇ ਤੋਂ, ਭਾਰਤ ਤੋਂ ਸੰਗਤਾਂ ਆਉਂਦੀਆਂ ਨੇ, ਵਰਲਡ 'ਚੋਂ ਹੀ ਆਉਂਦੀਆਂ ਨੇ। ਸੋ ਸਾਧ ਸੰਗਤ ਜੀ, ਜਿੰਨਾ ਕੁ ਸਤਿਪੁਰਸ਼ਾਂ ਦੀ ਸੰਗਤ ਦੇ ਨਾਲ ਜੀਵਨ ਵਿੱਚ ਸਿੱਖਣ ਦਾ ਸਮਾਂ ਮਿਲਿਆ, ਜਿਹੜੀ ਚੀਜ਼ ਕਿਤੇ ਉਹ ਵੀ ਪੋਸੀਬਲ ਨਹੀਂ ਨਾ ਹੋਈ, ਪ੍ਰੋਵਾਈਡ ਨਹੀਂ ਹੋ ਸਕਦਾ, ਨਹੀਂ ਹੋਈ, ਮੁਸ਼ਕਲ ਹੈ, ਜ਼ਮਾਨਾ ਕਹਿੰਦਾ ਅਨਪੋਸੀਬਲ ਹੈ, ਹੋ ਨਹੀਂ ਸਕਦਾ, ਉਹ ਕਾਰਜ ਸਿੱਖ ਦਾ ਤਰਲਾ, ਸਿੱਖ ਦੀ ਅਰਦਾਸ, ਸਿੱਖ ਦੀ ਜੋਦੜੀ ਗੁਰੂ ਚਰਨਾਂ 'ਚ ਕਰਾ ਦਿੰਦੀ ਹੈ ਜੀ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ, ਜਦੋਂ ਵਾਰ ਵਾਰ ਕਹਿਣ ਤੇ ਤਰਲੇ ਕਰਨ ਤੇ ਭਗਤ ਸਾਹਿਬ ਮਹਾਰਾਜ ਜੀ, ਧੰਨਾ ਜੀ ਠਾਕੁਰ ਨੂੰ ਭੋਗ ਲਵਾਉਂਦੇ ਨੇ, ਠਾਕੁਰ ਲਾਉਂਦੇ ਨੀ, ਜਦੋਂ ਅਤੀ ਪਿਆਰ ਦੇ ਦਰਜੇ, ਪਿਆਰ ਦੀ ਖਿੱਚ ਵਿੱਚ ਆ ਜਾਵੇ ਨਾ, ਫਿਰ ਤਰਲਿਆਂ ਤੇ ਆ ਜਾਂਦਾ ਹੁੰਦਾ। ਕਿਰਪਾ ਕਰ, ਬਖਸ਼ਿਸ਼ ਕਰਦੇ, ਕਰ ਮਿੰਨਤ ਕਰ ਜੋਦੜੀ, ਮਿੰਨਤਾਂ ਵੀ ਹੈ, ਅਰਦਾਸਾਂ ਵੀ। ਭਾਈ ਸਾਹਿਬ ਜੀ ਕਹਿੰਦੇ ਨੇ, ਹੱਥ ਜੋੜ ਮਿੰਨਤਾਂ ਕਰੇ, ਮਿੰਨਤਾਂ ਤੇ ਆ ਗਿਆ, ਹੁਣ ਤਰਸ ਕਰ ਲੈਣਾ। ਗਰੀਬ ਨਵਾਜ ਉੱਠ ਜਾ, ਰਾਤ ਵੀ ਅਰਜ ਕੀਤੀ ਸੀ, ਜੇ ਲੇਖਾ ਵੇਖਣ ਲੱਗ ਪਏ ਫਿਰ ਤੇ ਲੈਣ ਬੜੀ ਲੰਬੀ, ਪਾਤਸ਼ਾਹ ਵਾਰੀ ਲੱਗਣੀ ਨਹੀਂ ਹੈਗੀ, ਕਰਮ ਨਾ ਵਿਚਾਰਿਓ, ਜੇ ਵੇਖਣ ਲੱਗ ਪਏ ਹਰ ਜੀਓ ਲੇਖੇ ਵਾਰ ਨਾ ਆਵੀ, ਫਿਰ ਤੇ ਵਾਰੀ ਆਉਣੀ ਨਹੀਂ। ਪਾਤਸ਼ਾਹ ਬਖਸ਼ ਮਿਲਾਵਣ ਹਾਰ, ਮੇਲਾ ਕਰ ਲਓ, ਬਖਸ਼ਿਸ਼ ਕਰਕੇ ਮੇਲ ਲਓ। ਸਾਧ ਸੰਗਤ ਜੀ, 1947 ਤੋਂ ਪਹਿਲਾਂ 4 ਅਗਸਤ ਪਰਸੋਂ ਚੌਥੇ ਨੂੰ ਮਹਾਂਪੁਰਸ਼ ਸੰਤ ਬਾਬਾ ਨਿਧਾਨ ਸਿੰਘ ਜੀ ਦਾ ਬਰਸੀ ਸਮਾਗਮ ਹੈ। 4 ਅਗਸਤ 1947 ਵਿੱਚ, ਜਿਹਨੂੰ ਦੇਸ਼ 15 ਅਗਸਤ ਨੂੰ ਕਹਿੰਦੇ ਆਜ਼ਾਦ ਹੋਇਆ, ਉਹ ਤੋਂ 11 ਦਿਨ ਪਹਿਲਾਂ ਮਹਾਂਪੁਰਸ਼ਾਂ ਨੇ 5 ਭੂਤਕ ਸਰੀਰ ਦੇ ਅੱਗੇ, ਜਦੋਂ ਜਦੋਂ ਆਪਣੇ ਵਜਦ ਵਿੱਚ ਆਉਣਾ ਕਰਨਾ ਨਾ ਪਿਆਰ ਵਿੱਚ, ਅਤੇ ਜਿੰਨੀ ਪੁਰਾਣੀ ਸੰਗਤ ਸਾਧ ਸੰਗਤ ਜੀ ਸਰੀਰ ਹੈਗੇ ਆ, ਬਹੁਤ ਸਾਧ ਸੰਗਤ ਬਜ਼ੁਰਗ ਦੱਸਣੇ, ਅਤੇ ਮਹਾਂਪੁਰਸ਼ਾਂ ਨੇ ਖਲੋ ਕੇ ਧਾਰਨਾ ਪੜ੍ਹਨੀ ਕਰਨੀ, ਨਾਲੇ ਸੰਗਤ ਕੋ ਪੜ੍ਹਾਉਣੀ ਕਰਨੀ, ਸਾਰੇ ਬੋਲਿਓ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਤਰਲਾ ਲੈ ਕੇ। ਮਹਾਂਪੁਰਖ ਸੰਤ ਬਾਬਾ ਨਿਧਾਨ ਸਿੰਘ ਜੀ ਪੜ੍ਹਦੇ ਅਤੇ ਪੜ੍ਹਾਉਂਦੇ ਹੁੰਦੇ

ਇਉਂ ਮਹਾਂਪੁਰਸ਼ਾਂ ਨੇ ਸੰਤ ਬਾਬਾ ਨਿਧਾਨ ਸਿੰਘ ਜੀਆਂ ਨੇ ਉਹ ਟੱਲੀਆਂ ਹੁੰਦੀਆਂ ਜੀ ਖੜਤਾਲਾਂ ਕੱਲੀਆਂ ਖੜਤਾਲਾਂ ਵਜਾ ਕੇ ਨਾ ਇਹ ਧਾਰਨਾ ਪੜ੍ਹਨੀ ਕਰਨੀ ਨਾਲੇ ਸੰਗਤ ਕੋਲੋਂ ਪੜ੍ਹਾਉਣੀ ਕਰਨੀ ਜੀ। ਸਤਿਸੰਗ ਜੀ ਜਦੋਂ ਜੀੜਾ ਅੰਦਰੋਂ ਮਿੰਨਤ ਤੇ ਆ ਜਾਂਦਾ ਨਾ ਜੀ ਫਿਰ ਜਿੰਨੇ ਵੀ ਸਤਪੁਰਸ਼ ਬ੍ਰਹਮ ਗਿਆਨੀ ਮਹਾਂਪੁਰਸ਼ ਸਭ ਦਾ ਇਹੀ ਕਹਿਣਾ ਹੁੰਦਾ ਹੈ ਇਹ ਪੌੜੀ ਦਰ ਪੌੜੀ ਗੁਰੂ ਦੇ ਨੇੜੇ ਜਾਣ ਲੱਗ ਪੈਂਦਾ ਹੈ। ਜਮਾਨਾ ਕੁਛ ਵੀ ਕਵੇ ਜਮਾਨਾ ਦੁਰਕਾਰੇ ਵੀ ਜਮਾਨਾ ਪਛਾਹ ਵੀ ਸੁੱਟੇ ਪਰ ਜੀ ਦੀ ਬਾਂਹ ਫੜ ਲਵੇ ਫਿਰ ਘਾਟ ਜਾਗਾ ਮੀਤ ਸਾਜਨ ਹੈ ਸਮੀਆਂ ਇਸ ਜਨ ਕਹੋ ਕਹੋ ਕਾਕੀ ਕਮੀਆਂ ਫਿਰ ਘਾਟ ਕਾਹਦੀ ਜੀ। ਸਤਸੰਗ ਜੀ ਹੱਥ ਜੋੜ ਮਿੰਨਤਾਂ ਕਰੇ ਭਾਈ ਗੁਰਦਾਸ ਜੀ ਕਹਿੰਦੇ ਪੈਰੀ ਪੈ ਪੈ ਬਹੁਤ ਮਨਾ ਲੈ ਬੜੀ ਵਾਰ ਵਾਰ ਤਰਲੇ ਸੇਵਕ ਦੀ ਅੰਦਰੋਂ ਯਾਦ ਵਿਸਰਦੀ ਨੀ ਭੁੱਲਦੀ ਨੀ ਯਾਦ ਪਹਿਲਾਂ ਤੇ ਕਹਿੰਦਾ ਨਾ ਮਨ ਟਿਕਦਾ ਨੀ ਮਨ ਚੇਤੇ ਕਰਦਾ ਨਹੀਂ ਫਿਰ ਤੇ ਅਵਸਥਾ ਇੱਦਾਂ ਦੀ ਆ ਜਾਂਦੀ ਹੈ ਉਹਦੀ ਯਾਦ ਵਿਸਰਦੀ ਉਹੀ ਨੀ।

ਕਰ ਕਰਕੇ ਮੰਗਣਾ ਹੀ ਚਾਹੀਦਾ। ਪਾਸ਼ਾ ਕਿਰਪਾ ਕਰੋ ਪਾਵੋ ਦਾਨ, ਢੀਠ ਹੋਏ ਮੰਗੋ, ਬੈਠਾ ਤੇਰੇ ਦੁਆਰੇ ਆਸ ਲਾ ਕੇ, ਢੀਠ ਬਣ ਕੇ ਬੈਠਾ, ਝਿੜਕਾਂ ਵੀ ਪੈਣਗੀਆਂ, ਦਾਨ ਨਾ ਵੀ ਮਿਲੇਗਾ ਪਰ ਦੁਆਰਾ ਛੱਡ ਕੇ ਜਾਣਾ ਨਹੀਂ ਹੈਗਾ। ਕਿਰਪਾ ਕਰੋ, ਆਸ ਲੈ ਕੇ ਆਇਆ, ਪੂਰੀ ਕਰ ਦਿਓ, ਨਾ ਵਿਸਰਿਓ।

ਇੱਕ ਇਸੇ ਅਰਦਾਸ ਵਿੱਚ ਜੁੜਿਆ ਰਹਿੰਦਾ, ਜਿਹਦੀ ਯਾਦ ਭੁੱਲਦੀ ਨਹੀਂ, ਸਿਮਰਤੀ ਚ ਵਸਿਆ। ਸਤਿ ਸੰਗਤ ਜੀ, ਉੱਤੋਂ ਦੂਰ ਵੀ ਨਹੀਂ ਹੈਗਾ ਜੀ। ਫਿਰ ਸੇਵਕ ਦੀ ਤੇ ਭਾਵਨਾ ਇੱਥੇ ਡਿੱਗ ਜਾਂਦੀ, ਦੂਰ ਹੈ ਵੀ ਨਹੀਂ। ਕੱਤਕ ਸੁਦੀ ਪੰਚਮੀ ਨੂੰ ਜਿਹੜਾ ਇੱਥੇ ਕੱਤਕ ਸੁਦੀ ਦੂਜ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਦਾ ਗੁਰੂ ਗੱਦੀ ਦਿਵਸ ਆਪਾਂ ਮਨਾਉਂਦੇ ਹਾਂ ਤਖਤ ਸਾਹਿਬ ਦੇ, ਤੇ ਮਹਾਰਾਜ ਜੀ ਫਿਰ ਪੰਜ ਭੂਤਕ ਸਰੀਰ ਦਾ ਓਹਲਾ ਦੇ ਗਏ। ਖਾਲਸਾ ਵੈਰਾਗ ਵਿੱਚ ਹੈ, ਸੰਗਤ ਵੈਰਾਗ ਵਿੱਚ ਹੈ। ਵੈਰਾਗ ਹੁੰਦਾ ਹੀ ਹੈ ਜਿਸ ਪਿਆਰੇ ਸੁਨੇ ਹੋ ਤਿਸ ਆਗੈ ਮਰ ਚੱਲੀ ਹੈ ਤ੍ਰਿਗ ਜੀਵਨ ਸੰਸਾਰ ਆਗੈ ਪਾਛੈ ਜੀਵਨ। ਇਹਦੇ ਪਿਆਰ ਲੱਗੇ ਨੇ ਉਹ ਲੱਗੇ ਵਾਲਿਆਂ ਨੂੰ ਪਤਾ ਨਾ, ਪਰ ਸਤਿਗੁਰੂ ਹਾਜ਼ਰ ਨਾਜ਼ਰ ਨੇ ਪੰਥ ਖਾਲਸਾ ਖੇਤੀ ਮੇਰੀ ਕਰੋ ਸੰਭਾਲ ਮੈਂ ਤਿਸ ਕੇਰੀ। ਅਥਾਹ ਵੈਰਾਗ ਹੈ, ਸੰਗਤ ਵਾਰ ਵਾਰ ਆਵਾਜ਼ਾਂ ਮਾਰਦੀ ਹੈ ਕਿੱਥੇ ਲੱਭੀਏ ਹੁਣ ਸਰੀਰ ਕਰਕੇ, ਸ਼ਬਦ ਰੂਪ ਵਿੱਚ ਤੇ ਨਾਲ ਹੀ ਨੇ। ਸਤ ਸੰਗਤ ਜੀ, ਸ਼ਬਦ ਰੂਪ ਵਿੱਚ ਤੇ ਹਰ ਵੇਲੇ ਬਿਰਾਜਮਾਨ ਹੈ। ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖੋ ਤਹਿ ਤਹਿ ਨਰ ਹਰੀ, ਉੱਤੇ ਸਭ ਥਾਈ ਹੈ। ਰਵਿਦਾਸ ਮਹਾਰਾਜ ਦਾ ਕਥਨ ਵੀ ਹੈ, ਕਹਿ ਰਵਿਦਾਸ ਹਾਥ ਪੈ ਨੇਰੇ, ਮਨ ਭਰਮ ਕਰਕੇ ਦੂਰ ਸਮਝ ਲਵੇ ਤੇ ਸਮਝ ਲਵੇ।

ਇਹ ਭਾਵਨਾ ਹੈ ਪਰ ਅਤ ਉੱਤਮ ਦਰਜੇ ਦੇ ਸਤਸੰਗ ਜਗਿਆਸੂ ਦੀ ਹੈ। ਸਰੀਰ ਕਰਕੇ ਤੇ ਬਹੁਤ ਕੁਝ ਔਗਣਹਾਰਾ ਵੀ ਸਾਡੇ ਵਰਗਾ ਆ ਕੇ ਬੇਨਤੀਆਂ ਕਰ ਲਏਗਾ, ਜਵਾਬ ਲੈ ਲਏਗਾ ਮੋਰਿਓ, ਪਰ ਸ਼ਬਦ ਰੂਪ ਵਿੱਚ ਤੇ ਸਤਸੰਗ ਜੀ ਅਤਿ ਉੱਤਮ ਦਰਜੇ ਦੀ ਭਾਵਨਾ ਵਾਲਾ ਹੀ ਲੰਘੇਗੇ। ਸੰਗਤ ਵਾਰ ਵਾਰ ਵੈਰਾਗ ਕਰਦੀ ਹੈ, ਆਸ਼ਾ ਕਿੱਥੇ ਲੱਭੀਏ ਸਾਧ ਸੰਗਤ, ਕਿੱਥੇ ਢੂੰਡੀਏ। ਕੱਲ ਉਹ ਬਚਨ ਕਰਦੇ ਸੀ, ਵਿਲਾਸ ਕਰਦੇ ਸੀ ਆਪ ਜੀ ਦੇ ਨਾਲ ਸ਼ਬਦ ਰੂਪ ਵਿੱਚ, ਐਡੀ ਬਿਰਤੀ ਕਿੱਥੇ ਉੱਚੀ ਲੈ ਜਾਈਏ। ਫਿਰ ਸਾਧ ਸੰਗਤ ਬੰਦਗੀ ਵਿੱਚ ਰੱਤਿਆ, ਜਿਹਨਾਂ ਨੂੰ ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਸੰਤ ਰਤਨ ਦਾਸ ਜੀ ਬ੍ਰਹਮ ਗਿਆਨੀ ਗੁਰਦੁਆਰਾ ਰਤਨਗੜ੍ਹ ਸਾਹਿਬ,

ਵਿੱਚ ਨਾ ਰਹਿਣਾ, ਪਾਤਸ਼ਾਹ ਨਹੀਂ ਸੁਣਦੇ। ਪੰਥ ਖਾਲਸੇ ਦੀ ਸਦਾ ਹਰ ਵੇਲੇ ਪੈਰਵਾਈ ਕਰਾਂਗੇ। ਆ ਪ੍ਰਸ਼ਾਦ ਲਓ, ਦਿਲਾਸਾ ਦਓ, ਭਰੋਸਾ ਦਵਾਓ ਸਾਡਾ ਜਾ ਕੇ। ਪਾਤਸ਼ਾਹ ਸੰਗਤ ਬਹੁਤ ਵੈਰਾਗ ਵਿੱਚ, ਮਹਾਰਾਜ ਕਹਿੰਦੇ ਜਾਓ ਸਾਡੇ ਮਿਲਾਪ ਦੀ ਤੁਹਾਡੇ ਨਾਲ ਸਾਰੀ ਵਿਥਿਆ ਸੁਣਾਓ ਤੇ ਨਾਲ ਯਕੀਨ ਭਰੋਸਾ ਦਵਾ।

ਖਾਲਸੇ ਨੂੰ ਦਿਲਾਸਾ ਦੇਣਾ, ਭਰੋਸਾ ਦਿਵਾਉਣਾ। ਫਿਰ ਬਾਬਾ ਸੰਤ ਬ੍ਰਹਮ ਗਿਆਨੀ ਸੰਤ ਰਤਨ ਦਾਸ ਜੀ ਆ ਕੇ, ਗੁਰੂ ਪੰਥ ਖਾਲਸਾ ਜੀ ਪਾਤਸ਼ਾਹ ਕਿਤੇ ਨਹੀਂ ਗਏ, ਆ ਵੇਖੋ ਆਪਣੇ ਹਸਤ ਕਮਲਾਂ ਨਾਲ ਪ੍ਰਸ਼ਾਦ ਦਿੱਤਾ ਮੈਨੂੰ, ਤੇ ਕਹਿ ਜਾ ਕੇ ਗੁਰੂ ਖਾਲਸੇ ਨੂੰ ਭਰੋਸਾ ਦਿਵਾਉਣਾ, ਸਦਾ ਹੀ ਆਪਣੇ ਪੰਥ ਦੀ ਅਗਵਾਈ ਕਰਾਂਗਾ। ਘਾਟ ਹੈ ਮੇਰੇ ਨਲਾਇਕੀ ਪੁਣੇ ਵਿੱਚ ਹੋ ਸਕਦੀ ਹੈ, ਸਤਿਗੁਰੂ ਵਿੱਚ ਘਾਟ ਨਹੀਂ ਹੈ। ਭੂਲੀ ਮਾਲਣੀ ਹੈ ਇਹੋ ਸਤਿਗੁਰੂ ਜਾਗਦਾ ਹੈ ਦਿਓ, ਉਹਦੇ ਸਦਾ ਹੀ ਬਖਸ਼ਿਸ਼ਾਂ ਦਾ ਦਾਤਾ ਹੈ, ਸਦਾ ਹੀ ਰਹਿਮਤਾ ਨਿਵਾਜਣ ਵਾਲੇ ਨੇ ਸਾਨੂੰ ਜੀ। ਜਦੋਂ ਵੀ ਖਾਲੀ ਰਹੇਗਾ ਆਪਣੇ ਕਰਮ ਕਰਕੇ ਹੀ ਰਹੇਗਾ। ਮਹਾਂਪੁਰਸ਼ ਕਹਿੰਦੇ ਹੁੰਦੇ ਆ ਜਦੋਂ ਅਰਦਾਸ ਕਰਨੀ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਿਆ, ਗੁਰੂ ਪਾਤਸ਼ਾਹ ਕਰਮ ਨਾ ਵੇਖਿਓ, ਕਿਰਪਾ ਦੇ ਘਰ ਵਿੱਚ ਆ ਜਿਓ। ਜੇ ਕਰਮ ਵੱਲ ਵੇਖੋਗੇ ਤੇ ਮਾਤਾ ਸੁਲੱਖਣੀ ਜੀ ਖਾਲੀ ਵੀ ਜਾ ਸਕਦੇ ਨੇ ਛੇਵੇਂ ਪਾਤਸ਼ਾਹ ਦੇ ਕੋਲੋਂ, ਸੱਤ ਜਨਮਾਂ ਲਈ ਬਚਨ ਕਰਦਾ ਖਾਲੀ ਹੈ, ਤੇ ਜੇ ਕਿਰਪਾ ਦੇ ਘਰ ਵਿੱਚ ਆਉਂਦੇ ਨੇ ਤੇ ਫਿਰ ਇਸੇ ਜਨਮ 'ਚ ਹੀ ਸੱਤ ਭੁਗਤਾ ਦਿੰਦੇ ਨੇ। ਔਲਾਦ ਦੀ ਭੁੱਖ ਸੀ ਨਾ ਜੀ, ਕਰਮ ਕਰਕੇ ਖਾਲੀ ਹੈ, ਕਿਰਪਾ ਕਰਕੇ ਭਰਦਾ ਹੈ। ਆਸ਼ਾ ਤਰਸ ਰੱਖਿਓ ਦਾਤਾ ਜੀ, ਕਰਮ ਨਾ ਵੇਖਿਓ, ਕਿਰਪਾ ਦੇ ਘਰ ਵਿੱਚ ਆ ਕੇ ਆਪ ਜੀ ਦੇ ਚਰਨਾਂ 'ਚ ਅਰਦਾਸ ਹੈ, ਜੋਦੜੀ ਹੈ। ਚੰਗੇ ਆ ਮਾੜੇ ਆ ਪ੍ਰਭ ਜੀ, ਉਹ ਖਸਮਾਨਾ ਕਰ ਪਿਆਰੇ, ਆਪਣਾ ਬਿਰਧ ਪਛਾਣੋ,

ਅਕਾਲ ਗੁਰਬਰੇ ਅਕਾਲ ਫਤਿਹ ਗੁਰੂ ਪੰਜ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।